0: ਤੇ ਕਸ਼ ਮਾਰ ਦੇ
1: ਸ਼ੁਕਰੀਆ ਆਪਨੇ ਐਫਐਮ 101 ਟਿਊਨ ਕੀਆ
2: ਦੇਰਸ ਮਿਊਜ਼ਿਕ ਐਂਡ ਦੈਨ ਦੇਰਸ ਮੈਜਿਕ One above FM 101.

Assalamualaikum and Assalamualaikum. ਤੁਹਾਡਾ ਵਿਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਰਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ। ਅਤੇ ਗੁਲਾਮ ਅਲੀ ਜਾਵੇਦ ਦਾ ਮੁਹੱਬਤਾਂ ਭਰਾ ਸਲਾਮ ਕਬੂਲ ਕਰੋ।

ਕੀ ਹਾਲ ਚਾਲ ਹੈ ਤੁਹਾਡੇ? ਠੀਕ ਠਾਕ ਹੋ, ਖੁਸ਼ਬਾਸ਼ ਹੋ? ਜ਼ਿੰਦਗੀਆਂ ਕਿਵੇਂ ਗੁਜ਼ਰਦੀਆਂ ਪਈਆਂ? ਵੈਸੇ ਮੈਂ ਵੀ ਤੁਹਾਡੀ ਦੁਆਵਾਂ ਦੇ ਨਾਲ ਬਿਲਕੁਲ ਠੀਕ ਠਾਕ ਹੀ ਨੇ, ਖੁਸ਼ਬਾਸ਼ ਹੀ ਨੇ, ਅਤੇ ਸੱਤੇ ਖੈਰੀ ਅਤੇ ਅੱਲਾ ਪਾਕ ਦਾ ਕਰਾਂ। ਔਰ ਨੇੜੇ ਨੇੜੇ ਹੋਇਆ ਉਹ ਪ੍ਰੋਗਰਾਮ ਕਰੀਏ ਰਾਵੀ ਕਿਨਾਰੇ, ਔਰ ਗੱਲਾਂ ਕਰੀਏ ਤੁਹਾਡੀਆਂ ਆਪਣੀਆਂ, ਕੁਝ ਅੱਜ ਦੀਆਂ, ਕੁਝ ਕੱਲ੍ਹ ਦੀਆਂ, ਕੁਝ ਗੁਜ਼ਰੇ ਪਲ ਦੀਆਂ। ਕੁਝ ਗੱਲਾਂ ਹੋਣਗੀਆਂ ਯਾਰ ਦੀਆਂ, ਕੁਝ ਦਿਲਦਾਰ ਦੀਆਂ, ਕੁਝ ਮਿੱਠੜੇ ਮਨਠਾਰ ਦੀਆਂ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦਾ ਆਸਾਨ ਅਤੇ ਸੌਖਾ ਤਰੀਕਾ ਹੀ ਨੇ, ਬਲਕਿ ਤਿੰਨ ਤਰੀਕੇ ਹੀ ਨੇ ਜਿਹਦੇ ਵਿੱਚੋਂ ਤੁਹਾਡਾ ਦਿਲ ਕਰੇ ਉਹ ਤਰੀਕਾ ਤੁਸੀਂ ਅਪਣਾ ਲੈਣਾ ਹੈ। ਪਹਿਲਾ ਤਰੀਕਾ ਹੈ ਕਿ ਤੁਸੀਂ ਮੈਨੂੰ ਕਾਲ ਕਰੋਗੇ, ਮੇਰਾ ਨੰਬਰ ਹੈ 042-111-0101। ਦੂਜਾ ਤਰੀਕਾ ਹੈ ਕਿ ਤੁਸੀਂ ਮੈਨੂੰ 4471 'ਤੇ ਮੈਸੇਜ ਕਰੋਗੇ, ਔਰ ਉਹਦਾ ਤਰੀਕਾ ਇੰਝ ਨੇ ਕਿ ਤੁਸੀਂ ਜਨਾਬ ਆਪਣੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਣਾ, ਉੱਥੇ ਜਾ ਕੇ ਟਾਈਪ ਕਰਨਾ ਹੈ 101 101। ਟਾਈਪ ਕਰਨ ਦਾ ਮਤਲਬ ਹੋਊਗਾ ਕਿ ਤੁਹਾਡਾ ਮੈਸੇਜ FM 101 ਲਾਹੌਰ 'ਤੇ ਜਾਣਾ। ਜਦੋਂ 101 ਟਾਈਪ ਕਰੋਗੇ, ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦਿਵਿਆ ਹੈ, ਆਪਣਾ ਸੋਹਣਾ ਨਾਂ ਲਿਖਿਆ ਹੈ, ਚੰਗਾ ਮੈਸੇਜ ਲਿਖਿਆ ਹੈ, ਨਫੀਸ ਜੀ ਉਂਗਲੀਆਂ ਨਾਲ ਆਪਣਾ ਸੋਹਣਾ ਨਾਮ ਲਿਖ ਕੇ ਅਤੇ ਅੱਛੇ ਦਿਲ ਦੀ ਇਕਾਸੀ ਕਰਦੇ ਹੋਇਆਂ ਮੈਸੇਜ ਸੈਂਡ ਕਰ ਦੇਣਾ ਹੈ 4471, ਯਾਨੀ 4471 'ਤੇ। ਜਿਵੇਂ ਹੀ ਤੁਹਾਡਾ ਮੈਸੇਜ ਮੇਰੇ ਕੋਲ ਪਹੁੰਚੇਗਾ, ਮੈਂ ਉਹਨੂੰ ਕਰਾਂਗਾ ਆਨ ਏਅਰ, ਉਹਨੂੰ ਤੁਸੀਂ ਵੇਖੋਗੇ, ਤੁਹਾਡੇ ਚਾਹਣ ਵਾਲੇ ਵੇਖਣਗੇ, ਅਤੇ ਨਾਲ ਮੈਂ ਉਸਨੂੰ ਕਰਾਂਗਾ ਆਨ ਏਅਰ। ਅਤੇ ਨਾਲ ਜਿਨ੍ਹਾਂ ਨੇ ਫੇਸਬੁੱਕ 'ਤੇ ਆਉਣਾ ਉਹ ਫੇਸਬੁੱਕ 'ਤੇ ਆ ਜਾਣ, ਔਰ ਫੇਸਬੁੱਕ 'ਤੇ ਆਉਣ ਦਾ ਤਰੀਕਾ ਇਹ ਹੈ ਕਿ ਤੁਸੀਂ ਫੇਸਬੁੱਕ ਦੇ ਪੇਜ 'ਤੇ ਜਾ ਕੇ ਸਰਚ ਆਪਸ਼ਨ ਵਿੱਚ ਸਰਚ ਕਰ ਲਵੋ। ਕੀ ਸਰਚ ਕਰਨਾ ਹੈ? FM 101 ਲਾਹੌਰ, ਯਾਨੀ ਲਾਹੌਰ ਦੇ ਚੈਨਲ ਸਰਚ ਕਰਨਾ ਹੀ ਨੇ, ਅਤੇ ਉੱਥੇ ਅਫੀਸ਼ੀਅਲ ਪੇਜ 'ਤੇ ਮੇਰਾ ਫੋਟੋ ਲਗਾਉਣਾ ਹੈ। ਫਿਰ ਫੋਟੋ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਆਉਣੀ ਹੈ, ਉੱਥੇ ਤੁਸੀਂ ਕਮੈਂਟਸ ਕਰਕੇ ਦੱਸਣਾ ਕਿ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਪਿਆ ਲੱਗਦਾ। ਖੈਰ, ਮੈਂ ਗੁਲਾਮ ਅਲੀ ਜਾਵੇਦ ਹਾਂ ਅਤੇ ਪੂਰੇ 3 ਵਜੇ ਤੱਕ ਤੁਹਾਡੇ ਨਾਲ ਹਾਂ, ਔਰ ਤੁਹਾਡੀਆਂ ਮੁਹੱਬਤਾਂ, ਤੁਹਾਡੀਆਂ ਚਾਹਤਾਂ ਅਗਰ ਮੇਰੇ ਨਾਲ ਰਹੀਆਂ ਤਾਂ ਇਸ ਪ੍ਰੋਗਰਾਮ ਨੂੰ ਅਸੀਂ ਚੰਗਾ ਸੋਹਣਾ ਕਾਰਜ ਸਾਂ, ਔਰ ਚੰਗਾ ਵਕਤ ਵੇਲਾ ਸੋਹਣਾ ਕੱਢਸਾਂ, ਔਰ ਰਲ ਮਿਲ ਕੱਢਸਾਂ। ਅਤੇ ਤੁਸੀਂ ਜ਼ਰਾ ਮੇਰੇ ਸੱਜੇ ਖੱਬੇ ਹੋ ਜਾਓ, ਆਸੇ ਪਾਸੇ ਬਹਿ ਜਾਓ, ਅਤੇ ਇਸ ਮਹਿਫਿਲ ਨੂੰ ਸਜਾਈਏ, ਗੱਡੀ ਟੋਰੀਏ, ਕੰਮ ਚਲਾਵੀਏ, ਔਰ ਚਲੀਏ ਪ੍ਰੋਗਰਾਮ ਵਾਲੇ ਪਾਸੇ। ਅਤੇ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਮੈਂ ਇੱਕ ਸੋਹਣਾ ਜਿਹਾ ਗੀਤ ਕਰਾਂਗਾ ਨਾਵੇਂ ਉਹਨਾਂ ਦੇ ਕਿ ਜਿਹੜੇ ਸ਼ੁਰੂ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਜੋੜ ਆਉਂਦੇ ਨੇ। ਨੁਸਰਤ ਫਤਿਹ ਅਲੀ ਦੀ ਆਵਾਜ਼, ਔਰ ਤੁਹਾਡੇ ਨਾਵੇਂ ਉਹ ਡਾਕਟਰ ਬਿਸਮਾ ਵੀ 4471 'ਤੇ ਪਹੁੰਚ ਗਈਆਂ ਨੇ, ਅਵੈਸ ਰਜ਼ਾ ਪਹੁੰਚ ਗਏ ਨੇ, ਰਜ਼ਾ ਚੌਧਰੀ ਪਹੁੰਚ ਗਏ ਨੇ। ਇਹਨਾਂ ਦੀਆਂ ਗੱਲਾਂ ਮੈਂ ਕਰਦਾ ਲੇਕਿਨ ਥੋੜ੍ਹੀ ਦੇਰ ਬਾਅਦ।

ਮਰਕਾ ਅੱਜ ਜਿਵੇਂ ਮੌਸਮ ਹੋਇਆ ਦਿਲ ਤਾਂ ਐਵੇਂ ਪਿਆਂਦਾ ਵੀ ਮੈਂ ਨਾ ਐਵੇਂ ਆ ਢਾਲੀ ਥੱਲੇ ਨਾ ਜਿਹੜੀ ਡੂੰਘੀ ਛਾਂ ਲਈ ਕੋਈ ਢਾਲੀ ਲੱਭ ਜਾਵੇ, ਕੋਈ ਬੂਹੇੜ ਲੱਭ ਜਾਵੇ ਜਾਂ ਕੋਈ ਸ਼ਤੂਤ ਐਸ ਹੋਵੇ ਜਿਹਦੀ ਚੰਗੀ ਡੂੰਘੀ ਛਾਂ ਹੋਵੇ, ਉੱਥੇ ਮੰਜਾ ਸੱਟਾਂ, ਉੱਤੇ ਕੱਪੜਾ ਪਾਵਾਂ ਅਤੇ ਚੁੱਪ ਕਰਕੇ ਸਾਏ ਜਾਵਾਂ। ਲੇਕਿਨ ਮੁੜ ਮੈਨੂੰ ਆਇਆ ਕਿ ਜਿਹੜੇ ਬੰਦੇ ਸਾਡਾ ਇੰਤਜ਼ਾਰ ਕਰਦੇ ਨੇ ਪ੍ਰੋਗਰਾਮ ਦੀ, ਜਿਨ੍ਹਾਂ ਨੂੰ ਚਾਹਤ ਹੁੰਦੀ ਹੈ, ਉਹਨਾਂ ਦਾ ਕੀ ਬਣ ਸੀ? ਬਹਰਹਾਲ ਕਰ ਕਰਾ ਕੇ ਮੈਂ ਮੋਟਰਸਾਈਕਲ ਕੱਢਿਆ ਧੁੱਪ ਅਤੇ ਉਹਨਾਂ ਭੱਜ ਪਿਆ। ਲੇਕਿਨ ਇੱਕ ਕੰਮ ਮੈਂ ਕੀਤਾ, ਮੈਂ ਆਪਣੇ ਸਿਰ ਦੇ ਉੱਤੇ ਪੱਗੜੀ ਕਰ ਲਈ ਹੈ, ਇਸ ਵਾਸਤੇ ਵੀ ਹਿੱਕ ਤਾਂ ਜਿਹੜੀ ਨਾ ਧੁੱਪ ਬੜੀ ਹੈ ਅਤੇ ਇਹ ਧੁੱਪ ਵੀ ਏਡੀ ਹੈ ਵੀ ਕਮਜ਼ੋਰੇ ਬੰਦੇ ਨੂੰ ਲੈ ਜਾਂਦੀ ਹੈ, ਅਤੇ ਮੈਨੂੰ ਉਹ ਡਰ ਪਿਆ ਲੱਗਦਾ। ਬਹਰਹਾਲ ਮੈਂ ਸਿਰ 'ਤੇ ਪੱਗੜੀ ਜਿਹੜੀ ਹੈ ਉਹ ਕਰ ਲਈ, ਮੂੰਹ ਲਪੇਟ ਲਿਆ, ਜਿਵੇਂ ਬੰਦੇ ਨਹੀਂ ਹੁੰਦੇ ਐਵੇਂ ਮੂੰਹ ਲੁਕਾਈ ਵਜਾਉਂਦੇ, ਮੂੰਹ ਉਵੇਂ ਮੈਂ ਲੁਕਾ ਲਿਆ, ਅਤੇ ਨਾਲ ਮੈਂ ਇੱਕ ਸ਼ਰਬਤ ਦਾ ਗਿਲਾਸ ਵੀ ਘਰ ਦੇ ਨਾਲ ਆਖਿਆ ਮੈਨੂੰ ਬਣਾ ਦਿਓ। ਮੈਂ ਆਖਿਆ ਸ਼ਰਬਤ, ਉਹਨਾਂ ਮੈਨੂੰ ਲੱਸੀ ਬਣਾ ਦਿੱਤੀ, ਅਤੇ ਲੱਸੀ ਦੀ ਜਿਹੜੀ ਆਈ ਅੱਜ ਚੱਸ, ਓਏ ਹੋਏ ਛੱਡ ਗੱਲ ਦਿਓ, ਇੱਕ ਤਾਂ ਡੂੰਘੀ ਗਾੜੀ ਲੱਸੀ ਆ, ਉੱਤੋਂ ਮੁੜ ਵਿੱਚ ਖੰਡ ਚੰਗੀ ਗੱਤੀ ਹੋਈ ਆ, ਅਤੇ ਮੈਨੂੰ ਬੜਾ ਸਵਾਦ ਆਇਆ ਉਹ ਪੀ ਕੇ। ਮੈਂ ਉਹਨਾਂ ਭੱਜ ਵਗਿਆ, ਮੈਂ ਆਖਿਆ ਚਲੋ ਸਾਈਕਲ ਚਲਾਉਣਾ, ਗਰਮੀ ਨਾ ਲੱਗੇ ਅਤੇ ਸੋਹਣਾ ਮੈਂ ਅੱਪੜ ਆਇਆ। ਅਤੇ ਤੁਸੀਂ ਵੀ ਇੰਝ ਕਰਿਆ ਵੀ ਆ ਗਰਮੀਆਂ ਦੇ ਜਿਹੜੇ ਮੌਸਮ ਹਨ, ਗਰਮੀਆਂ ਦੇ ਮੌਸਮਾਂ ਦੇ ਵਿੱਚ ਇੱਕ ਤਾਂ ਸਿਰ ਢੱਕੀ ਰੱਖਣੇ, ਅਤੇ ਦੂਆ ਸਕੂਲਾਂ ਦੇ ਵਿੱਚ ਛੁੱਟੀਆਂ ਵੀ ਹੋਈਆਂ, ਅਤੇ ਬਾਲਾਂ ਨੂੰ ਨਾਨੇ ਅਤੇ ਨਾਨੀ ਵੱਲ ਭੇਜਣ ਦੀ ਬਜਾਏ, ਦਾਦੇ ਅਤੇ ਦਾਦੀ ਅਤੇ ਨਾਨਕਿਆਂ ਵੱਲ ਭੇਜਣ ਦੀ ਬਜਾਏ, ਉਹ ਇਹਨਾਂ ਨੂੰ ਪੜ੍ਹਾਈ 'ਤੇ ਲਾਵੋ। ਇਹਨਾਂ ਨੂੰ ਆਖੋ ਵੀ ਪਿਛਲਾ ਪੂਰਾ ਸਿਲੇਬਸ ਜਿਹੜਾ ਉਹ ਰਿਵਾਈਜ਼ ਕਰੋ, ਅਤੇ ਇਹਨਾਂ ਨੂੰ ਲਿਖਣ ਦਾ ਕੰਮ ਜਿਹੜਾ ਨਾ ਉਹ ਅੱਲਾਹ ਦਾ ਨਾਂ ਹੀ ਨਾ, ਮੇਰੀ ਗੱਲ ਮੰਨ ਲਿਆ ਕਰੋ, ਇਹਨਾਂ ਨੂੰ ਲਿਖਣ 'ਤੇ ਢੇਰ ਲਾਵੋ। ਜਿਹੜੀ ਹੁਣ ਦੀ ਜਨਰੇਸ਼ਨ ਆ ਗਈ ਨਾ, ਜਿਹੜੇ ਬਾਲ ਨੇ ਸਾਡੇ, ਇਹਨਾਂ ਦੀਆਂ ਲਿਖਾਈਆਂ ਤਾਂ ਰਾਹ ਹੀ ਕੇ ਨਹੀਂ ਗਈਆਂ, ਕਿਉਂਕਿ ਨਾ ਤਾਂ ਤਖਤੀਆਂ ਲਿਖਦੇ, ਨਾ ਇਹ ਮਿੱਟੀਆਂ ਲੈਂਦੇ, ਨਾ ਕਲਮ ਦਵਾਤ, ਨਾ ਬੋਏ ਕੇ ਬਹਿ ਕੇ ਪੜ੍ਹਨਾ, ਇਹਨਾਂ ਨੂੰ ਵਿਚਾਰਿਆਂ ਤਾਂ ਉਹ ਪਤਾ ਕੋਈ ਨਹੀਂ। ਅਤੇ ਇੰਝ ਕਰੋ ਵੀ ਕੰਮ ਅਜ਼ ਕੰਮ ਤੁਸੀਂ ਆਪਣੇ ਤੌਰ 'ਤੇ ਨਾ ਇਹਨਾਂ ਨੂੰ ਲਿਖਣ ਦਾ ਕੰਮ ਦਿੱਤਾ ਕਰੋ ਵੀ ਇਹ ਸਬਕ 5 ਵਾਰੀ ਲਿਖਣਾ, ਇਹ 7 ਵਾਰੀ, ਅਤੇ ਇਹ 10 ਵਾਰੀ ਲਿਖਣਾ, ਅਤੇ ਉਹ ਫਿਰ ਇੰਝ ਨਹੀਂ ਕਰਨਾ ਵੀ ਬੱਚਿਆਂ ਨੇ ਐਵੇਂ ਜ਼ਬਰਦਸਤੀ ਤੁਸੀਂ ਹੁਣ ਥਾਣੇਦਾਰ ਬਣ ਕੇ ਅਤੇ ਬਾਲਾਂ ਨੂੰ ਡਰਾਈਂਦੇ ਰਹੋ, ਨਹੀਂ ਬਲਕਿ ਕਾਇਲ ਕਰਨਾ, ਉਹਨਾਂ ਨੂੰ ਕੋਈ ਲਾਲਚ ਦੇ ਲਵੋ, ਉਹਨਾਂ ਨੂੰ ਪਿਆਰ ਨਾਲ ਤੁਸੀਂ ਆਖ ਲਵੋ, ਉਹਨਾਂ ਨੂੰ ਮਤਲਬ ਕਿਸੇ ਵੀ ਤਰੀਕੇ ਤੁਸੀਂ ਉਹਨਾਂ ਦੇ ਕੁੱਲ ਲਿਖਵਾਉਣਾ। ਜਿਹੜੇ ਬੱਚੇ ਛੁੱਟੀਆਂ ਦੇ ਕੰਮਾਂ ਦੇ ਵਿੱਚ ਕੰਮ ਲਿਖਦੇ ਨੇ, ਉਹਨਾਂ ਦੀ ਲਿਖਾਈ ਬਣ ਜਾਂਦੀ ਬਿਹਤਰ, ਬਾਕੀ ਰਹਿ ਜਾਂਦੇ ਨੇ ਮੇਰੇ ਵਰਗੇ ਨਮੂਨੇ, ਮੁੜ ਨਾ ਇੱਦੂ ਦੇ ਅਤੇ ਨਾ ਇੱਦੂ ਦੇ। ਇਹਦੇ ਵਿੱਚ ਢੇਰ ਸਾਰਾ ਅਮਲ ਦਖਲ ਮਾਂ ਅਤੇ ਪਿਓ ਦਾ ਹੁੰਦਾ। ਲਾਡ ਜ਼ਰੂਰ ਘੜੋ, ਕੱਪੜਾ ਚੰਗਾ ਪਵਾਓ, ਖਾਣਾ ਚੰਗਾ ਖਵਾਓ, ਕੰਮਾਂ ਦੇ ਵਿੱਚ ਕੰਮ ਲਿਖਦੇ ਨੇ, ਉਹਨਾਂ ਦੀ ਲਿਖਾਈ ਬਣ ਜਾਂਦੀ ਬਿਹਤਰ, ਬਾਕੀ ਰਹਿ ਜਾਂਦੇ ਨੇ ਮੇਰੇ ਵਰਗੇ ਨਮੂਨੇ, ਮੁੜ ਨਾ ਇੱਦੂ ਦੇ ਅਤੇ ਨਾ ਇੱਦੂ ਦੇ। ਇਹਦੇ ਵਿੱਚ ਢੇਰ ਸਾਰਾ ਅਮਲ ਦਖਲ ਮਾਂ ਅਤੇ ਪਿਓ ਦਾ ਹੁੰਦਾ। ਲਾਡ ਜ਼ਰੂਰ ਘੜੋ, ਕੱਪੜਾ ਚੰਗਾ ਪਵਾਓ,

ਸੁਣਦੇ ਪਏ ਨੇ ਮੋਚ ਮੀਆਂ ਵਾਲੀ ਤੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਤਨਵੀਰ ਅੰਜਮ ਦਾ ਆਖਿਆ ਨੇ ਕੋਈ ਪਿਆਰਾ ਜਿਹਾ ਗਾਣਾ ਸੁਣਾਓ ਮੇਰੇ ਵਿਰਾਹ ਚੋਂ ਕਿ ਅੱਜ ਪਹਿਲੀ ਦਫ਼ਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਇਆ 4471 'ਤੇ ਆਇਆ ਬੰਦਾ ਵੀ ਮੀਆਂ ਵਾਲੀ ਦਾ ਹੋਇਆ ਵੀ ਉਹ ਮੋਚ ਤੂੰ ਮੋਚ ਵੀ ਚੰਗਾ ਦੂਰ ਹੈ ਸਾਡੇ ਕੋਲੋਂ ਅਤੇ ਮੈਂ ਆਖਿਆ ਮੈਂ ਵਿਰਾਹ ਦੀ ਗੱਲ ਨਾ ਸੱਟਾਂ ਬਲਕਿ ਭਰਮ ਰੱਖਾਂ ਕਿਉਂਕਿ ਜਿਹੜੇ ਮੀਆਂ ਵਾਲੀ ਦੇ ਇਲਾਕੇ ਦੇ ਬੰਦੇ ਨਾ ਇਹ ਬੜਾ ਭਰਮ ਰੱਖਦੇ ਨੇ ਰਿਸ਼ਤਿਆਂ ਦਾ ਨਾਤਿਆਂ ਦਾ ਤਲਕਦਾਰੀ ਦਾ ਮੈਂ ਸੋਚਿਆ ਵੀ ਮੈਂ ਵੀ ਵਿਰਾਹ ਨੂੰ ਰਾਜ਼ੀ ਕਰ ਲਵਾਂ ਕੰਮ ਅਜ਼ ਕੰਮ ਇਹ ਨਾ ਆਖੇ ਵੀ ਆਰ ਜੇ ਆਇਆ ਬੋਲੀ ਚੰਗੀ ਬੋਲਦਾ ਗੱਲਾਂ ਬੜੀਆਂ ਸੋਹਣੀਆਂ ਕਰਿੰਦਾ ਮੇਰੀ ਗੱਲ ਕਾਈ ਨਾ ਮੰਨੀ ਉਸ ਮੈਂ ਆਖਿਆ ਵਿਰਾਹ ਦੀ ਫਰਮਾਇਸ਼ ਪੂਰੀ ਕਰਨ ਲਓ ਜਨਾਬ ਮੁਦੱਸਰ ਖਾਨ ਸਾਹਿਬ ਤੁਸੀਂ ਸੁਣੋ ਅਵੈਸ ਰਜ਼ਾ ਭਾਈ ਤੁਸੀਂ ਸੁਣੋ

ਲਓ ਜੀ ਅਵੈਸਟਰ ਜ਼ਾ ਸਾਹਿਬ ਦਾ ਦੂਜਾ ਮੈਸੇਜ ਆਇਆ, ਆਂਦੇ ਜੀ ਸਰਗੋਧੇ ਸਾਹਿਵਾਲ ਦੇ ਰਹਿਣ ਵਾਲਾ, ਆਂਦੇ ਪ੍ਰੋਗਰਾਮ ਸੁਣਦਾ ਪਿਆ ਅੱਛਾ ਪਿਆ ਲੱਗਦਾ ਹੈ, ਸ਼ੁਕਰੀਆ ਸਰ। ਨਸੀਬੋ ਲਾਲ ਦਾ ਕੋਈ ਗਾਣਾ ਜ਼ਰੂਰ ਸੁਣਾ, ਸੁਣਾ ਹੀ ਸਰ ਨਸੀਬੋ ਲਾਲ।

ਬੱਚਿਆਂ ਦੀ ਛੁੱਟੀਆਂ ਦੀ ਗੱਲ ਹੋਈ ਆ, ਉਹ ਬੱਚਿਆਂ ਦੀ ਛੁੱਟੀਆਂ ਦੇ ਨਾਲ ਵਾਲਦੈਨ ਜਿਹੜੇ ਨਾ ਉਹ ਰਿਲੈਕਸ ਹੋ ਜਾਂਦੇ ਨੇ ਜੀ, ਬੱਚਿਆਂ ਨੂੰ ਹੁਣ ਛੁੱਟੀ ਹੈ, ਜ਼ਿੰਮੇਦਾਰੀ ਜਿਹੜੀ ਹੈ ਉਹ ਹੁਣ ਖਤਮ ਹੋ ਗਈ, ਜਾ ਕੇ ਛੱਡ ਕੇ ਆਉਣਾ ਅਤੇ ਲੈ ਆਉਣਾ। ਇਹ ਜ਼ਿੰਮੇਦਾਰੀ ਖਤਮ ਨਹੀਂ ਹੋਈ ਹੁੰਦੀ, ਬਲਕਿ ਜ਼ਿੰਮੇਦਾਰੀ ਵੱਧ ਜਾਂਦੀ ਹੈ, ਵੱਧਦੀ ਹੈ ਸੂਰਤ 'ਚ ਵੀ। ਅਸਾਂ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ, ਕਿਉਂਕਿ 2-3 ਮਹੀਨੇ ਛੁੱਟੀਆਂ ਹੁੰਦੀਆਂ ਨੇ, ਇਹਨਾਂ ਦੇ ਵਿੱਚ ਉਹਨਾਂ ਨੂੰ ਤਿਆਰ ਕਰਨ ਆਉਂਦਾ, ਜਿਹੜੀ ਉਹਨਾਂ ਦੀ ਕਮੀ ਬੇਸ਼ੀ ਰਹਿ ਗਈ ਹੁੰਦੀ ਹੈ ਉਸ ਕਮੀ ਬੇਸ਼ੀ ਨੂੰ ਪੂਰਾ ਕਰਨ ਆਉਂਦਾ। ਅਤੇ ਇਸ ਵਜ੍ਹਾ ਤੋਂ ਤੁਸੀਂ ਰਿਲੈਕਸ ਮਹਿਸੂਸ ਨਾ ਕਰੋ, ਬਲਕਿ ਆਪਣੀ ਜ਼ਿੰਮੇਦਾਰੀ ਆਪਣੇ ਸਿਰ 'ਤੇ ਚਾਹੋ।

ਇੱਕ ਕੰਮ ਹੋਰ ਕਰਨਾ ਕਿ ਜਿਹੜੇ ਬੱਚੇ ਜਿਹੜੇ ਨੇ ਗਰਮੀ ਦੀ ਛੁੱਟੀਆਂ ਦੇ ਵਿੱਚ ਘਰ ਦੇ ਵਿੱਚ ਨੇ ਅਤੇ ਉਹ ਸਾਰਾ ਦਿਨ ਅਵਾਰਾ ਫਿਰਦੇ ਰਹਿ ਜਾਂਦੇ ਨੇ ਔਰ ਪਤਾ ਨਹੀਂ ਹੁੰਦਾ ਗਲੀ ਦੇ ਵਿੱਚ ਉਹ ਕਿਹਦੇ ਨਾਲ ਖੇਡਦੇ ਪਏ ਨੇ, ਕਿੱਥੇ ਜਾ ਰਹੇ ਨੇ, ਕਿੱਥੇ ਆ ਰਹੇ ਨੇ। ਅਤੇ ਪਲੀਜ਼ ਵਾਲਦੈਨ ਜਿੱਥੇ ਹੋਰ ਬਹੁਤ ਸਾਰੀ ਕੁਰਬਾਨੀਆਂ ਆਪਣੀ ਔਲਾਦ ਲਈ ਦਿੰਦੇ ਨੇ, ਉੱਥੇ ਵਾਲਦੈਨ ਨੂੰ ਇਹ ਵੀ ਚਾਹੀਦਾ ਕਿ ਬੱਚਿਆਂ ਦਾ ਖਿਆਲ ਕਰਨ ਕਿ ਬੱਚੇ ਕਿਹੜੇ ਪਾਸੇ ਗਏ, ਕਿਹਦੇ ਨਾਲ ਖੇਡਦੇ ਪੈਣ, ਕਿਹਦੇ ਨਾਲ ਹੱਸਦੇ ਪੈਣ, ਕਿਹਦੇ ਨਾਲ ਉਹਦਾ ਉੱਠਣ ਬੈਠਣ ਬਣ ਗਿਆ। ਇਹ ਚੀਜ਼ਾਂ 'ਤੇ ਤੁਸੀਂ ਨਜ਼ਰ ਰੱਖਣੀ ਹੁੰਦੀ ਹੈ ਅਤੇ ਫਿਰ ਬੰਦਾ ਪਰੇਸ਼ਾਨੀਆਂ ਤੋਂ ਜਿਹੜਾ ਨਾ ਉਹ ਬੱਚਾ ਰਹਿੰਦਾ। ਅਤੇ ਜੇ ਤੁਸੀਂ ਨਜ਼ਰ ਨਹੀਂ ਰੱਖਣੀ, ਅੱਲਾ ਨਾ ਕਰੇ, ਫਿਰ ਪਰੇਸ਼ਾਨੀਆਂ ਬਣ ਸਕਦੀਆਂ। ਸੋ ਤੁਸੀਂ ਮੁਹਤਾਤ ਰਹਿਣਾ ਬੱਚਿਆਂ ਦੇ ਮਾਮਲਿਆਂ ਦੇ ਵਿੱਚ ਔਰ ਖਾਸ ਕਰਕੇ ਛੁੱਟੀਆਂ ਦੇ ਦਿਹਾੜਿਆਂ ਦੇ ਵਿੱਚ।

ਮੈਨੂੰ ਕਿਉਂਕਿ ਮੀਆਂ ਵਾਲੀ ਦੇ ਬੰਦੇ ਇਸ ਟਾਈਮ ਬਹੁਤ ਸਾਰੇ ਸੁਣਦੇ ਪਏ ਨੇ, ਸਰੈਕੀ ਵਾਲੇ ਬਹੁਤ ਸਾਰੇ ਸੁਣਦੇ ਪਏ ਨੇ, ਅਤੇ ਫਿਰ ਰਜ਼ਾ ਚੌਧਰੀ ਬਾਈ ਦੀ ਪਿਛਲੇ ਹਫ਼ਤੇ ਫਰਮਾਇਸ਼ ਆ, ਉਹ ਮੈਂ ਪਿਛਲੇ ਹਫ਼ਤੇ ਫਰਮਾਇਸ਼ ਪੂਰੀ ਨਾਮ ਕਰ ਸਕਿਆ। ਬਾਅਦ ਵਿੱਚ ਮੈਨੂੰ ਬੜਾ ਅਹਿਸਾਸ ਹੋਇਆ, ਪਰੇਸ਼ਾਨ ਹੋਇਆ ਵੀ ਚੰਗਾ ਭਲਾ ਬਿਰਾ ਖਫਾ ਹੋ ਜਾ ਸੀ ਵੀ ਫਰਮਾਇਸ਼ ਪੂਰੀ ਨਹੀਂ ਕੀਤੀ। ਲਓ ਜਨਾਬ, ਇੱਕ ਸੋਹਣਾ ਜਿਹਾ ਗੀਤ ਡੈਡੀਕੇਟ ਕਰਾਂਗਾ ਰਜ਼ਾ ਚੌਧਰੀ ਨੂੰ ਔਰ ਅਲੀ ਅਹਿਮਦ ਜੱਟ ਨੂੰ, ਇਸ ਤੋਂ ਇਲਾਵਾ ਉਜ਼ਮਾ ਖਾਨ ਨੂੰ। ਸੁਣੋ ਅਤੇ ਦੱਸੋ ਕੈਸਾ ਲੱਗਾ।

ਲਓ ਜੀ, ਕੋਈ ਮੈਸੇਜ ਹੈ 4471 ਦੇ, ਉਹ ਵੀ ਪੜ੍ਹ ਲਈਏ ਇਸ ਵਾਸਤੇ ਕਿ ਬਹੁਤ ਸਾਰੇ ਲੋਕ 4471 'ਤੇ ਆ ਚੁੱਕੇ ਨੇ, ਇਸ ਤੋਂ ਇਲਾਵਾ ਫੇਸਬੁੱਕ 'ਤੇ ਆ ਚੁੱਕੇ ਨੇ, ਅਤੇ ਮੈਂ ਚਾਹੁੰਦਾ ਕਿ ਉਹਨਾਂ ਲੋਕਾਂ ਦੀ ਵੀ ਜਿਹੜੀ ਗੱਲ ਹੈ ਨਾ ਉਹ ਨਾਲ ਨਾਲ ਕੀਤੀ ਜਾਵੇ, ਇਸ ਵਾਸਤੇ ਕਿ ਉਹਨਾਂ ਦਾ ਦਿਲ ਨਾ ਟੁੱਟੇ, ਉਹਨਾਂ ਨੂੰ ਮਹਿਸੂਸ ਨਾ ਹੋਵੇ ਕਿ ਲੈ ਇਹ ਆਰ ਜੇ ਜਿਹੜਾ ਸਾਡਾ ਨਾਮ ਹੀ ਨਹੀਂ ਲੈਂਦਾ, ਇਹਨੂੰ ਸਾਡਾ ਪਤਾ ਹੀ ਨਹੀਂ ਪਿਆ ਲੱਗਦਾ ਵੀ ਅਸੀਂ ਵੀ ਇੱਦੇ ਬੈਠੇ ਹਾਂ। ਅਤੇ ਜਨਾਬ ਇਸ ਟਾਈਮ ਕੋਈ 141 ਕਮੈਂਟਸ ਆਏ ਪਏ ਨੇ ਔਰ ਕੋਈ 4-1 ਬੰਦਿਆਂ ਨੇ ਫਾਰਵਰਡ ਕੀਤਾ। ਬਈ ਇਹ ਫਾਰਵਰਡ ਅੱਜ ਮੈਨੂੰ ਲੱਗਦਾ ਥੋੜ੍ਹੇ ਬੰਦਿਆਂ ਨੇ ਕੀਤਾ, ਮਾਰਕਾ ਮਸਰੂਫ ਹੈ ਕਿਦਾਂ ਹੀ ਮੈਨੂੰ ਲੱਗਦਾ, ਗਰਮੀ ਦੀ ਵਜ੍ਹਾ ਤੋਂ ਜਾਂ ਫਿਰ ਸ਼ਰਬਤ ਪੀ ਕੇ ਲੱਸੀਆਂ ਪੀ ਕੇ ਤਾਂ ਸਹਿ ਗਏ ਨੇ ਜਾਂ ਫਿਰ ਕੰਮ ਕਾਜ ਵਾਲੇ ਨੇ, ਬਲਕਿ ਨਹੀਂ ਬਈ 18 ਬੰਦਿਆਂ ਨੇ ਕੀਤਾ। ਮੈਂ ਜ਼ਰਾ ਰਿਫਰੈਸ਼ ਕੀਤਾ ਨਾ ਰਿਫਰੈਸ਼, ਅਤੇ ਉੱਥੇ ਮੈਨੂੰ ਪਤਾ ਲੱਗਿਆ ਵੀ ਇੰਝ ਨਹੀਂ, ਵਾਰਿਸ ਤੂਰ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਵਾਰਿਸ ਤੂਰ ਆਖਦੇ ਨੇ ਜੀ ਆਇਆਂ ਨੂੰ, ਵੈਲਕਮ, ਸਤਿ ਬਿਸਮਿਲਾ, ਗੁਲਾਮ ਅਲੀ ਜਾਵੇਦ, ਨਾਈਸ ਵਾਇਸ, ਨਾਈਸ ਸ਼ਖਸੀਅਤ, ਬਹੁਤ ਸ਼ੁਕਰੀਆ ਬਾਈ ਵਾਰਿਸ ਬਾਈ, ਤੁਸੀਂ ਆਖਿਆ। ਮੈਨੂੰ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਿ ਮੇਰੇ ਵੀਰਾਂ ਨੇ ਮੇਰੀ ਤਾਰੀਫ ਕੀਤੀ ਹੈ। ਇਹ ਸ਼ਮਸ਼ਾਦ ਖਰਲ ਸਾਡੇ ਪ੍ਰੋਗਰਾਮ ਦੇ ਵਿੱਚ ਨੇ, ਸਲਾਮ ਆਖਦੇ ਪਏ ਨੇ। ਰਜ਼ਾ ਬਾਈ ਆਖਦੇ ਨੇ ਅਸਲਾਮੁਅਲੈਕੁਮ ਪਾਕਿਸਤਾਨ, ਵੈਲਕਮ ਟੂ ਦੀ ਸ਼ੋ, ਡੀਅਰ ਸਵੀਟ ਆਰ ਜੇ ਕੈਸੇ ਹੋ, ਉਮੀਦ ਕਰਤਾ ਹੂੰ ਠੀਕ ਠਾਕ ਹੈ, ਆਪ ਖਰੀਏ ਸੇ ਹੋਂਗੇ, ਅੱਲਾ ਪਾਕ ਸੇ ਦੁਆ ਹੈ ਕਿ ਆਪ ਹਮੇਸ਼ਾ ਖੁਸ਼ ਰਹੋ, ਸ਼ਾਦ ਆਬਾਦ ਰਹੋ ਔਰ ਜ਼ਿੰਦਗੀ ਭਰੀ ਕਾਮਯਾਬੀਆਂ ਵਾਲੀ ਗੁਜ਼ਾਰੇ, ਔਰ ਕੀ ਆਖਦੇ ਨੇ ਆਪਕਾ ਨੇਕ ਮੁਕੱਦਰ ਬਣੇ, ਆਮੀਨ ਸੁਮ ਆਮੀਨ। ਬੜੀ ਸੋਹਣੀ ਗੱਲ ਕੀਤੀ ਜੀ ਤੁਹਾਡੀ ਦੁਆਵਾਂ ਦਾ ਮਕਰੂਜ਼ ਗੁਲਾਮ ਅਲੀ, ਬਹੁਤ ਸ਼ੁਕਰੀਆ ਜਨਾਬ। ਕੰਵਲ ਨਾਲ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਆਖਦੇ ਨੇ ਅਸਲਾਮ ਅਲੈਕੁਮ, ਵਾਲੇਕੁਮ ਅਸਲਾਮ। ਬਰਕਤ ਰਮਦਾਨੀ ਜਮਾਲੀ ਬਲੋਈ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਬਲੋਚਿਸਤਾਨ ਜਾਫਰਾਬਾਦ ਤੋਂ, ਔਰ ਅਲੀ ਅਹਿਮਦ ਆਖਦੇ ਨੇ ਅਸਲਾਮ ਅਲੈਕੁਮ। ਨਜ਼ੀਰ ਖੋਸੂ ਸੋਬਤਪੁਰ ਬਲੋਚਿਸਤਾਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਮੁਹੰਮਦ ਤਾਰਿਕ ਕੁਵੈਤ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਮੁਹੰਮਦ ਇਬਰਾਹੀਮ ਸਾਡੇ ਪ੍ਰੋਗਰਾਮ ਵਿੱਚ ਸ਼ਾਮਿਲ, ਅਬਦੁੱਲਾ ਗੁੱਜਰ ਨੇ ਪਹਿਲਾਂ ਹੀ ਜਨਾਬ ਇਹ ਫੁੱਲਾਂ ਦਾ ਗੁਲਦਸਤਾ ਅਤੇ ਗੁਲਾਬ ਦੇ ਫੁੱਲ ਸੈਂਡ ਕੀਤੇ, ਮੁਹੱਬਤ ਦਾ ਇਜ਼ਹਾਰ ਕੀਤਾ। ਤਾਰਿਕ ਬਾਈ ਨੇ ਆਖਿਆ ਕੀ ਹਾਲ ਹੈ, ਮੈਂ ਬਾਈ ਬਿਲਕੁਲ ਠੀਕ ਠਾਕ ਹਾਂ, ਤੁਸੀਂ ਦੱਸੋ ਤੁਹਾਡਾ ਕੀ ਹਾਲ ਹੈ, ਜ਼ਿੰਦਗੀ ਕਿਵੇਂ ਗੁਜ਼ਰਦੀ ਪਈ ਹੈ। ਇਹਨਾਂ ਨੇ ਦੁਆਵਾਂ ਦਿੱਤੀਆਂ ਤਾਂ ਸਾਰੇ ਪਾਕਿਸਤਾਨੀਆਂ ਨੂੰ ਸਲਾਮ ਆਖਿਆ ਨੇ, ਬਹੁਤ ਸ਼ੁਕਰੀਆ। ਅਬਦੁੱਲਾ ਗੁੱਜਰ ਨੇ ਵੀ ਬੜੀਆਂ ਸਾਰੀਆਂ ਤਾਰੀਫਾਂ ਕੀਤੀਆਂ ਨੇ, ਰਜ਼ਾ ਬਾਈ ਨੇ ਵੀ ਦੁਆਵਾਂ ਦਿੱਤੀਆਂ ਨੇ ਔਰ ਅਲੀ ਅਹਿਮਦ ਜੱਟ ਨੇ ਪੋਇਟਰੀ ਸੈਂਡ ਕੀਤੀ ਹੈ। ਮੈਂ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਇਹ ਸ਼ਾਮਿਲ ਕਰਦਾ ਜਾਵਾਂਗਾ, ਐਡੇ ਪਰੇਸ਼ਾਨ ਹੋਣ ਦੀ ਲੋੜ ਕੋਈ ਨਹੀਂ, ਤੁਹਾਡੇ ਮੈਸੇਜ ਤੁਹਾਡੇ ਕਮੈਂਟਸ ਮੇਰੇ ਕੋਲ ਪਹੁੰਚਦੇ ਪੈਣ ਅਤੇ ਮੈਂ ਆਨ ਏਅਰ ਵੀ ਕਰਦਿਆਂ ਰਹਿਣਾ। ਐਡੀ ਇਹ ਮਤਲਬ ਮੈਂ ਗਿਆ ਗੁਜ਼ਰਿਆ ਨਹੀਂ, ਮੈਂ ਤੁਹਾਨੂੰ ਜਨਾਬ ਛੱਡ ਦੇਵਾਂ ਅਤੇ ਕਿਸੇ ਹੋਰ ਪਾਸੇ ਟੁਰ ਜਾਵਾਂ। ਲਓ ਜਨਾਬ, ਕਾਰੀ ਮੁਹੰਮਦ ਕਾਸਿਮ ਖਾਨ ਔਰ ਸ਼ਹਿਜ਼ਾਦ ਮੁਨੀਰ ਅਹਿਮਦ ਖਾਨ ਚਾਂਡੀਓ ਜ਼ਿਲ੍ਹਾ ਮੁਜ਼ੱਫਰਗੜ੍ਹ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਪ੍ਰੋਗਰਾਮ ਨੂੰ ਪਸੰਦ ਪਕੜਦੇ ਨੇ ਔਰ ਚਾਂਡੀਓ ਗਰੁੱਪ ਨੇ ਆਖਿਆ ਚਾਚੂ ਗੁਲਾਮ ਅਲੀ ਜਾਵੇਦ ਸਾਹਿਬ ਕੀ ਹਾਲ ਹੈ, ਠੀਕ ਠਾਕ ਹੋ, ਔਰ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਠੀਕ ਠਾਕ ਹੋ ਸੋ ਅਤੇ ਸਦਾ ਆਬਾਦ ਰਹੋ। ਮਿਹਰਬਾਨੀ ਹੈ ਜਨਾਬ ਕਾਰੀ ਮੁਹੰਮਦ ਕਾਸਿਮ, ਤੁਸੀਂ ਬੜਾ ਸੋਹਣਾ ਮੈਸੇਜ ਕੀਤਾ, ਔਰ ਸ਼ਹਿਜ਼ਾਦ ਮੁਨੀਰ ਬਾਈ ਤੁਹਾਡਾ ਵੀ ਸ਼ੁਕਰੀਆ। ਮਜੀਦ ਏਅਰਪੋਰਟ ਤੋਂ ਆਖਦੇ ਨੇ ਗੁੱਡ ਸ਼ੋ ਜੀ ਜਾਵੇਦ ਸਾਹਿਬ, ਕੈਸੇ ਦਾ ਵਾਦਨਾ ਸਮਾਸ ਗਰੁੱਪ ਸਲਾਮ। ਬਹਰਹਾਲ ਸ਼ੁਕਰੀਆ ਜੀ ਮਜੀਦ ਬਾਈ, ਤੁਹਾਡਾ ਸ਼ੁਕਰੀਆ, ਬੜੀਆਂ ਮਿਹਰਬਾਨੀ। ਅਗਲਾ ਮੈਸੇਜ ਥੋੜ੍ਹਾ ਜਿਹਾ ਮੈਨੂੰ ਸਮਝ ਨਹੀਂ ਆਇਆ, ਸੈਯਦ ਤੈਯਬ ਮਹਿਦੀ ਮੇਰਾ ਨਾਮ ਲੇ ਪਲੀਜ਼, ਬਿਸਮਿਲਾ ਬਿਸਮਿਲਾ। ਸੈਯਦ ਤੈਯਬ ਮਹਿਦੀ ਸਾਹਿਬ ਤੁਹਾਡਾ ਨਾਂ ਨਹੀਂ ਲੈਣਾ ਅਤੇ ਕਿਹਦਾ ਨਾਂ ਲੈਣਾ, ਮਿਹਰਬਾਨੀ ਆ। ਔਰ ਕਿਸੇ ਨੇ ਲਿਖਿਆ ਆਈ ਲਵ 101 ਬੈਸਟ ਆਰ ਜੇ ਔਰ ਬੈਸਟ ਸੈਕਸ਼ਨ ਔਰ ਹਿਦਾਇਤੁੱਲਾ ਜਤੋਈ ਮੁਜ਼ੱਫਰਗੜ੍ਹ। ਮਿਹਰਬਾਨੀ ਹਿਦਾਇਤ ਬਾਈ, ਸ਼ੁਕਰੀਆ, ਮਿਹਰਬਾਨੀ ਮੁਜ਼ੱਫਰਗੜ੍ਹ ਵਾਲਿਓ, ਤੁਸੀਂ ਸਲਾਮਤ ਰਹੋ। ਆਈ ਅਤਾ ਹੁਸੈਨ ਪਾਕਿਸਤਾਨ ਆਰਮੀ ਸਰਗੋਧਾ ਸੇ, ਆਪਕਾ ਪ੍ਰੋਗਰਾਮ ਸੁਣ ਰਹਾ ਹੂੰ, ਅੱਛਾ ਸ਼ੋ ਹੈ ਆਪਕਾ, ਬੋਲਤੇ ਅੱਛਾ ਹੈ, ਨਦੀਮ ਆਵਾਜ਼ ਲੋਨੇ ਵਾਲੇ ਕਾ ਸੌਂਗ ਸੁਣਾ ਦੇ ਭਾਈ, ਥੈਂਕਸ, ਬਹੁਤ ਸ਼ੁਕਰੀਆ ਜਨਾਬ। ਮੈਂ ਹੁਕਮ ਸੇ ਰੱਖੀ ਅਤੇ ਅਤਾ ਭਾਈ ਤੁਹਾਡਾ ਕਹਿਣਾ ਨਹੀਂ ਮੰਨਣਾ ਅਤੇ ਅਸੀਂ ਜਾਣਾ ਕਿੱਥੇ। ਮੁਹੰਮਦ ਅਹਿਮਦ ਆਖਦੇ ਨੇ ਸਰ ਆਪਕਾ ਪ੍ਰੋਗਰਾਮ ਬਹੁਤ ਅੱਛਾ ਹੈ, ਸਰ ਮੈਂ ਅਤਾਉੱਲਾ ਕਾ ਸੌਂਗ ਸੁਣਨਾ ਚਾਹਤਾ ਹੂੰ, ਖਤ ਲਿਖਾਂ ਤਾਂ ਲਿਖ ਕੇ ਮੈਂ ਪਾੜ ਦਿਆਂ। ਭਾਈ ਜਾਨ BGM ਉਹ ਚੱਲੇ ਹੋਇਆ, ਉਸੇ 'ਤੇ ਹੁਣ ਗੁਜ਼ਾਰਾ ਕਰ ਲਓ ਅਹਿਮਦ ਭਾਈ। ਬਹਿਰਹਾਲ ਵੈਲਕਮ, ਸ਼ੁਕਰੀਆ, ਮਿਹਰਬਾਨੀ। ਕਾਮਿਲ ਅਲੀ ਅਵਾਨ ਫਰਾਮੋ ਪਿਚੰਦ ਆਪੀ ਜਾਨ, ਅਸਲਾਮ ਅਲੈਕੁਮ ਭਾਈ, ਆਪੀ ਜਾਨ ਨਹੀਂ ਭਾਈ ਜਾਨ, ਬਹੁਤ ਸ਼ੁਕਰੀਆ। ਬਹਰਹਾਲ ਕਾਮਿਲ ਮਿਹਰਬਾਨੀਆਂ, ਤੁਸੀਂ ਜਿਉਂਦੇ ਰਹੋ, ਆਬਾਦ ਰਹੋ, ਸਲਾਮਤ ਰਹੋ, ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਓ, ਮੈਨੂੰ ਅੱਛਾ ਲੱਗਾ। ਲਓ ਜਿਹੜੇ ਲੋਕ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਦੇ ਨਾਵੇਂ 4471 ਵਾਲਿਆਂ ਦੇ ਨਾਵੇਂ ਸੁਣ ਜਾਗੇ, ਫੇਸਬੁੱਕ ਵਾਲਿਆਂ ਦੇ ਵੀ ਨਾਵੇਂ, ਗੁੱਸੇ ਨਹੀਂ ਹੋਣਾ।

ਲਓ ਜੀ ਐਸੇ ਮੌਸਮ ਦੇ ਵਿੱਚ ਥੋੜ੍ਹਾ ਜਿਹਾ ਹੋਰ ਕੰਮ ਕਰਨਾ ਹੁੰਦਾ, ਅਸਾਂ ਆਪਣੀ ਖੁਰਾਕ ਨੂੰ ਬੜਾ ਮੇਨਟੇਨ ਕਰਨਾ ਹੁੰਦਾ। ਗਰਮੀਆਂ ਦਾ ਮੌਸਮ ਨੇ, ਗਰਮੀਆਂ ਦੇ ਮੌਸਮ ਦੇ ਵਿੱਚ ਥੋੜ੍ਹੀ ਜਿਹੀ ਓਵਰ ਈਟਿੰਗ ਜਾਂ ਥੋੜ੍ਹਾ ਜਿਹਾ ਬਾਸੀ ਖਾਣਾ ਜਾਂ ਫਿਰ ਬਾਹਰ ਜਿਹੜੇ ਸ਼ਰਬਤ ਪਏ ਨੇ ਰੇੜੀਆਂ 'ਤੇ ਔਰ ਬਾਜ਼ਾਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਡਸਟ ਮਿੱਟੀ ਔਰ ਸਾਰੀ ਚੀਜ਼ਾਂ ਪੰਬਦੀਆਂ ਪਈਆਂ ਨੇ, ਫਿਰ ਅਸੀਂ ਉਹ ਪੀ ਜਾ ਰਹੇ ਹਾਂ ਜਾਂ ਫਿਰ ਬਰਫ਼ ਦੇ ਗੋਲੇ ਬੱਚੇ ਖਾਂਦੇ ਨੇ ਜਾਂ ਤੁਸੀਂ ਅਸੀਂ, ਤਾਂ ਇਹਨਾਂ ਚੀਜ਼ਾਂ ਤੋਂ ਅਵੋਇਡ ਕਰਨਾ ਇਸ ਵਾਸਤੇ ਕਿ ਇਸ ਮੌਸਮ ਦੇ ਵਿੱਚ ਇਹ ਚੀਜ਼ਾਂ ਖਤਰਨਾਕ ਹੁੰਦੀਆਂ ਨੇ, ਬੰਦੇ ਦਾ ਗਲਾ ਖਰਾਬ ਕਰਦੀਆਂ ਨੇ, ਫਿਰ ਬੁਖਾਰ ਹੋ ਗਿਆ, ਤਬੀਅਤਾਂ ਖਰਾਬ ਹੋ ਗਈਆਂ, ਫਿਰ ਡਾਕਟਰ ਕੋਲ ਜਾਣਾ ਪਿਆ। ਇਹਨਾਂ ਚੀਜ਼ਾਂ ਤੋਂ ਬਚਣਾ। ਜਿਹੜੇ ਲੋਕ ਇਸ ਟਾਈਮ ਲਾਹੌਰ ਆ ਰਹੇ ਨੇ, ਮੈਂ ਉਹਨਾਂ ਨੂੰ ਵੈਲਕਮ ਆਖਦਾ, ਖੁਸ਼ ਆਮਦੀਦ ਆਖਦਾ। ਜਿਹੜੇ ਲੋਕ ਲਾਹੌਰੋਂ ਬਾਹਰ ਜਾ ਰਹੇ ਨੇ ਸਫ਼ਰ ਦੇ ਵਿੱਚ ਨੇ, ਡਰਾਈਵਿੰਗ ਕਰ ਰਹੇ ਨੇ, ਉਹਨਾਂ ਦੇ ਵਾਸਤੇ ਦੁਆਗੋ ਆ ਕਿ ਅੱਲਾਹ ਪਾਕ ਉਹਨਾਂ ਨੂੰ ਮੰਜ਼ਿਲ ਮਕਸੂਦ 'ਤੇ ਪਹੁੰਚਾਵੇ ਔਰ ਖੈਰ ਖਰੀਅਤ ਨਾਲ ਉਹ ਵਾਪਸ ਆਉਣ।

ਚਲੋ ਜੀ ਕੰਮ ਦੇ ਵਾਲੇ ਨਾਲ ਗੱਲ ਹੋਈ ਤੇ ਇੱਕ ਗੱਲ ਹੋਰ ਕਰਦਾ ਜਾਵਾਂ, ਯਾਦ ਧਿਆਨ ਨਹੀਂ ਆਉਂਦੀ ਅਸਾਂ ਕਿਹੜਾ ਮਤਲਬ ਕੋਈ ਐਡੇ, ਮੈਂ ਤਾਂ ਸਕਾਲਰ ਨਹੀਂ ਹਾਂ ਕਿ ਤੁਹਾਨੂੰ ਸਾਰੀਆਂ ਗੱਲਾਂ ਜ਼ਿੰਦਗੀ ਦਾ ਫਲਸਫਾ ਸਮਝਾ ਸਕਾਂ, ਲੇਕਿਨ ਜਿਹੜੀਆਂ ਗੱਲਾਂ ਤੁਹਾਡੀਆਂ ਆਪਣੀਆਂ ਨੇ ਉਹ ਸਿਰਫ ਤੁਹਾਨੂੰ ਯਾਦ ਕਰਾਈਨਾ ਕਿ ਅਸੀਂ ਅਗਰ ਰੋਜ਼ ਦਾ ਕੰਮ ਰੋਜ਼ ਕਰਦੇ ਰਹੀਏ ਤਾਂ ਫਿਰ ਸਾਨੂੰ ਕੋਈ ਪਰੇਸ਼ਾਨੀ ਨਾ ਹੋਵੇ। ਉਹ ਜਿਵੇਂ ਇੱਕ ਜ਼ਰਬੁਲ ਮਿਸਲ ਵੀ ਹੈ ਕਿ ਅੱਜ ਕਾ ਕੰਮ ਕੱਲ੍ਹ ਪਰ ਮਤ ਛੋੜੇ, ਮੈਂ ਇਹਨੂੰ ਮਾਨਾ ਕਿ ਰੋਜ਼ ਦਾ ਕੰਮ ਅਸੀਂ ਅਗਰ ਰੋਜ਼ ਕਰਦੇ ਰਹੀਏ ਤਾਂ ਬਹੁਤ ਸਾਰੀ ਪਰੇਸ਼ਾਨੀਆਂ ਤੋਂ ਔਰ ਟੈਨਸ਼ਨਾਂ ਤੋਂ ਅਸੀਂ ਬਚ ਸਕਦੇ ਹਾਂ। ਅਤੇ ਇੱਕ ਇਸ ਮੌਸਮ ਦੇ ਵਿੱਚ, ਇਸ ਦੌਰ ਦੇ ਵਿੱਚ ਅਗਰ ਅਸੀਂ ਕੁਵਤ ਬਰਦਾਸ਼ਤ ਦੇ ਵਿੱਚ ਇਜ਼ਾਫਾ ਕਰ ਲਈਏ ਤਾਂ ਢੇਰ ਚੰਗਾ ਹੋਏਗਾ। ਸੋ ਜਿਸ ਤਰ੍ਹਾਂ ਦੇ ਹਾਲਾਤ ਇਹਦੇ ਵਿੱਚ ਹਰ ਬੰਦਾ ਐਵੇਂ ਆਖਿਆ ਵਧਾ, ਐਵੇਂ ਆਖਿਆ ਵਧਾ, ਸਾਨੂੰ ਚਾਹੀਦਾ ਕਿ ਜਨਾਬ ਅਸੀਂ ਕੀ ਕਰੀਏ ਕਿ ਉਸ ਬੰਦੇ ਦੀ ਗੱਲ ਨੂੰ ਬਰਦਾਸ਼ਤ ਕਰੀਏ, ਬੇਸ਼ੱਕ ਗਲਤ ਹੈ ਜਾਂ ਠੀਕ ਹੈ, ਔਰ ਜ਼ਰਾ ਨੀਵੇਂ ਨੀਵੇਂ ਹੋ ਕੇ ਨਿਕਲ ਜਾਈਏ, ਜ਼ਿਆਦਾ ਬਿਹਤਰ। ਖੈਰ ਇਹ ਗੱਲਾਂ ਤਾਂ ਆਉਂਦੀਆਂ ਰਹਿਣਗੀਆਂ, ਫਰਮਾਇਸ਼ ਹੈ ਸੋਹਣੇ ਵੀਰ ਦੀ, ਸੋਹਣੇ ਵੀਰ ਦੀ ਫਰਮਾਇਸ਼ ਪੂਰੀ ਕਰਦਾ ਪਿਆ ਮੈਂ, ਜਿੰਨੇ ਟੁਕੜੇ ਹੋਣ ਦਿਲ ਦੇਵੇ ਹਰ ਟੁਕੜੇ ਤੇਰਾ ਨਾ ਹੋਵੇ। ਇਹ ਨਸੀਬੋ ਲਾਲ ਦਾ ਗੀਤ ਸੁਣ ਕੇ ਦੱਸਣਾ ਕੈਸਾ ਲੱਗਾ।

ਲਓ ਜੀ ਰਿਆਜ਼ 18,000 ਜੰਗ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਰਿਆਜ਼ ਵੀ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਕੋਈ ਪੁਦੀਨੇ ਦੀ ਚਟਨੀ ਛਟਣੀ ਖਾਧੀ ਹੈ? ਕੋਈ ਨਾ। ਕੋਈ ਲੱਸੀ ਲੁੱਸੀ ਪੀਤੀ ਹੈ ਕਿ ਨਹੀਂ?

ਲਓ ਜੀ, ਸਈਦ ਬਾਈ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਸਈਦ ਪੌਂਟਿੰਗ, ਔਰ ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਇਰਫਾਨ ਕਾਜ਼ਮੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਚਨੋੜ ਤੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਨੇ। ਤਾਹਿਰ ਮੁਲਤਾਨ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਮਿਹਰਬਾਨੀਆਂ। ਚੌਧਰੀ ਸਾਹਿਬ ਪ੍ਰੋਗਰਾਮ ਸੁਣ ਰਹੇ ਨੇ। ਮੁਨੀਰ ਅਹਿਮਦ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਅਰੀਬਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਜੀਸ਼ਾਨ ਸ਼ਾਨੀ ਨੇ ਪ੍ਰੋਗਰਾਮ ਨੂੰ ਲਾਈਕ ਕੀਤਾ। ਸ਼ਹੀਰ ਸ਼ਾਹ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਸਾਜੇਸ਼ਵਰ ਰਾਂਝਾ ਸਾਹਿਬ, ਥੈਂਕ ਯੂ ਸੋ ਮਚ। ਅਸਮਾ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਅਲੀ ਨੱਕੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਡਾਕਟਰ ਸਾਜੇ ਸਾਹਿਬ, ਥੈਂਕ ਯੂ। ਰਸ਼ਦਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ। ਮੁਦੱਸਰ ਮੀਆਂ ਨੇ ਪ੍ਰੋਗਰਾਮ ਨੂੰ ਸੁਣਿਆ ਨਨਕਾਣਾ ਸਾਹਿਬ ਤੋਂ। ਐਡਵੋਕੇਟ ਸੈਫ ਕਲਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਜ਼ੈਦ ਅਤਾਰੀ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ। ਫਾਤਿਮਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ। ਸ਼ਾਹਰੁਖ ਕਰਾਚੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਫਰੀਦ ਬੱਖਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਜ਼ੁਬੈਰ ਕਾਸ਼ਿਫ ਚਨਿਓੜ ਤੋਂ ਪ੍ਰੋਗਰਾਮ

ਜਿੰਨੇ ਟੁਕੜੇ ਹੋਣ ਦਿਲ ਦੇ ਵੇ, ਹਰ ਟੁਕੜੇ ਤੇਰਾ ਨਾ ਹੋਵੇ। ਇੱਕ ਰਿਸ਼ਤਾ ਇਸ ਦੁਨੀਆ 'ਤੇ ਜਿਸ ਨੂੰ ਆਖਦੇ ਨੇ ਮੀਆਂ ਬੀਵੀ, ਬੜਾ ਅਜੀਬ ਰਿਸ਼ਤਾ, ਬੜਾ ਅਜੀਬ ਰਿਸ਼ਤਾ, ਬੜੀ ਵੈਸੇ ਇਹਦੀ ਲੱਜ਼ਤ ਇੱਕ ਦੂਜੇ ਵਾਸਤੇ ਬੜਾ ਸਕੂਨ ਹਨ ਇਹ ਮੀਆਂ ਬੀਵੀ ਜਿਹੜੇ ਨੇ, ਲੇਕਿਨ ਕਦੀ ਕਦੀ ਗੜਬੜ ਵੀ ਹੋ ਜਾਂਦੀ ਹੈ, ਤੂੰ ਤੂੰ ਮੈਂ ਮੈਂ ਵੀ ਹੋ ਜਾਂਦੀ। ਅੱਛਾ, ਇੱਕ ਗੱਲ ਮੇਰਾ ਇੱਕ ਦੋਸਤ ਕਹਿ ਰਿਹਾ ਹੋਵੇ ਕਿ ਜਨਾਬ ਵੇਖੋ, ਖਵਾਤੀਨ ਜਿਹੜੀਆਂ ਨੇ, ਔਰਤਾਂ ਜਿਹੜੀਆਂ ਨੇ, ਇਹ ਛਿਪਕਲੀ ਹੋਵੇ ਤਾਂ ਉਸ ਤੋਂ ਵੀ ਡਰ ਜਾਂਦੀਆਂ ਨੇ, ਚੂਹਾ ਗਾਰੇ ਨਿਕਲੇ ਅਤੇ ਚੀਖਾਂ ਮਾਰਦੀਆਂ ਨੇ, ਭੱਜਦੀਆਂ ਨੇ, ਔਰ ਇਹਨਾਂ ਨੂੰ ਕੋਈ ਡਰ ਨਹੀਂ ਲੱਗਦਾ, ਲੇਕਿਨ ਖਾਮਿਨ ਸਾਹਿਬ ਦੇ ਅੱਗੇ ਓਏ ਸ਼ਿਰਨੀ ਬਣ ਜਾਂਦੀਆਂ ਨੇ। ਉਹ ਬਾਈ, ਇਹ ਪਿਆਰ ਮੁਹੱਬਤ ਦੀ ਗੱਲ ਹੁੰਦੀ ਹੈ, ਇਹਦੇ ਵਿੱਚ ਕੋਈ ਨਹੀਂ ਐਡਾ ਚੱਲਦਾ ਰਹਿੰਦਾ ਮੀਆਂ ਬੀਵੀ ਦਾ, ਕਦੀ ਤੁਸੀਂ ਬਰਦਾਸ਼ਤ ਕਰ ਲਿਆ, ਕਦੀ ਉਹ ਬਰਦਾਸ਼ਤ ਕਰ ਲੈਣ, ਅਤੇ ਇਹ ਗੱਲ ਤਾਂ ਵਾਕਿਆ ਹੀ ਹੈ। ਅਤੇ ਉਹ ਅਸਲ 'ਚ ਬੀਵੀ ਨੂੰ ਮਾਣ ਹੁੰਦਾ ਆਪਣੇ ਖਾਮਿਨ ਦਾ, ਤਾਂ ਕਰਕੇ ਜ਼ਰਾ ਚੌੜੀਆਂ ਛੌੜੀਆਂ ਹੋ ਜਾਂਦੀਆਂ ਨੇ, ਗੁੱਸਾ ਕਰ ਲੈਂਦੀਆਂ ਨੇ। ਕੋਈ ਗੱਲ ਨਹੀਂ, ਤੁਸੀਂ ਬਰਦਾਸ਼ਤ ਕਰਿਆ ਕਰੋ, ਉਹ ਵੀ ਤਾਂ ਤੁਹਾਡੀਆਂ ਬਹੁਤ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਕਰਕੇ ਨਾਲ ਦਿਨ ਰਾਤ ਤੁਹਾਡੀ ਨੌਕਰੀ ਕਰਦੀਆਂ ਨੇ। ਸੋ ਸਲਾਮਤ ਰਹਿਣਾ, ਅੱਛੇ ਰਿਸ਼ਤੇ ਜਿਹੜੇ ਆਬਾਦਨ ਜਿਹੜੇ ਚੱਲਦੇ ਪਏ। ਮੁਨੀਰ ਅਹਿਮਦ ਖਾਨ ਚਾਂਡੀਓ ਬਲੋਚ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਕਾਰੀ ਮੁਹੰਮਦ ਕਾਸਿਮ ਖਾਨ ਚਾਂਡੀਓ ਬਲੋਚ ਦੇ ਪ੍ਰੋਗਰਾਮ ਦੇ ਵਿੱਚ ਦੁਬਾਰਾ ਸ਼ਾਮਿਲ ਹੋਏ ਨੇ। ਪ੍ਰੋਗਰਾਮ ਨੂੰ ਸੁਣਿਆ ਨੇ, ਪਸੰਦ ਕੀਤਾ ਨੇ, ਔਰ ਦੁਆਵਾਂ ਦਿੱਤੀਆਂ ਨੇ। ਜਿੰਦੇ ਰਹੋ ਜੀ, ਖੁਸ਼ ਰਹੋ, ਆਬਾਦ ਰਹੋ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ, ਅੱਛਾ ਲੱਗਾ।

0: ਅਲੀ ਅਹਿਮਦ ਜੱਟ ਨੇ ਕਲੈਪਿੰਗ ਕੀਤੀ ਹੈ, ਪ੍ਰੋਗਰਾਮ ਦੀ ਤਾਰੀਫ ਕੀਤੀ, ਔਰ ਬਹੁਤ ਸਾਰੇ ਬਾਈ ਅੱਜ ਮੈਸੇਜ ਜਿਹੜੇ ਨੇ ਕਮੈਂਟਸ ਨੇ ਉਹ ਉਸਦੇ ਫੇਸਬੁੱਕ ਦੇ ਉਹ ਮਿਕਸ ਅਪ ਹੋਏ ਪੈਣ, ਤੁਸੀਂ ਉਸ 'ਤੇ ਨਾਰਾਜ਼ ਨਹੀਂ ਹੋਣਾ, ਖਫਾ ਨਹੀਂ ਹੋਣਾ ਕਿ ਹੁਣ ਮੈਂ ਕਿਵੇਂ ਕਰਕੇ ਗੱਲ ਕਰਾਂ। ਬਹਰਹਾਲ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਤਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਐਂ ਕਰੀਏ ਕੀ ਭਲਾ, ਇੰਝ ਕਰੀਏ ਨਾ, ਅੱਜ ਥੋੜ੍ਹਾ ਜਿਹਾ ਆਪਣਾ ਮੁਹਾਸਬਾ ਕਰੀਏ, ਆਪਣੇ ਮਨ ਦੇ ਵਿੱਚ ਜਾਤੀ ਪਾਵੀਏ, ਔਰ ਖੁਦ ਤੋਂ ਪੁੱਛੀਏ ਕਿ ਅਸੀਂ ਦਿਨ ਦੇ ਵਿੱਚ ਜਿਤਨੀ ਐਕਟੀਵਿਟੀਜ਼ ਕਰਦੇ ਹਾਂ, ਜਿਤਨੇ ਕੰਮ ਕਰਦੇ ਹਾਂ, ਉਹਦੇ ਵਿੱਚੋਂ ਕਿਤਨੀਆਂ ਐਸੀ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਕਿ ਜਿਹੜੀਆਂ ਅਸੀਂ ਅੱਛੀਆਂ ਕਰਦੇ ਹਾਂ, ਔਰ ਐਸੀ ਕਿਤਨੀਆਂ ਸਾਰੀ ਚੀਜ਼ਾਂ ਨੇ ਜਿਹੜੀਆਂ ਸਾਡੇ ਲਈ ਤਾਂ ਭਾਵੇਂ ਅੱਛੀਆਂ ਵੀ ਹੋ ਸਕਦੀਆਂ ਨੇ ਲੇਕਿਨ ਦੂਜਿਆਂ ਲਈ ਉਹ ਤਕਲੀਫ ਦੇਣ। ਇਹ ਸੋਚਣਾ ਕਿ ਅਸੀਂ ਦਿਨ ਦੇ ਵਿੱਚ ਅੱਜ ਕਿਸੇ ਨੂੰ ਤਕਲੀਫ ਤਾਂ ਨਹੀਂ ਦਿੱਤੀ, ਦਿਨ ਦੇ ਵਿੱਚ ਅੱਜ ਕਿਸੇ ਨੂੰ ਸਤਾਇਆ ਤਾਂ ਨਹੀਂ, ਜਾਂ ਸਾਡਾ ਅੱਜ ਦਾ ਜਿਹੜਾ ਐਕਟ ਆਈ ਉਹਦੇ ਵਿੱਚ ਸਤੂ ਚਾਹੁੰਦਿਆਂ ਜਾਂ ਨਾ ਚਾਹੁੰਦਿਆਂ ਕੋਈ ਖਫਾਤ ਨਹੀਂ ਹੋ ਗਿਆ।
1: ਸ਼ੁਕਰੀਆ, ਆਪਨੇ FM 101 ਟਿਊਨ ਕੀਆ।

ਜਦੋਂ ਅਲੀ ਅਹਿਮਦ ਜੱਟ ਜਨਾਬ ਇੱਕ ਪੁਰਾਣੇ ਜ਼ਮਾਨੇ ਦਾ ਰੇਡੀਓ ਲੱਭਦੇ ਨੇ ਔਰ ਉਹਦੇ ਉੱਤੇ ਮੇਰੀ ਤਸਵੀਰ ਲਾ ਕੇ ਅਤੇ ਫਿਰ ਮੈਨੂੰ ਹੀ ਸੈਂਡ ਕਰਦੇ ਨੇ, ਯਕੀਨ ਕਰੋ ਮੈਨੂੰ ਬੜਾ ਚੰਗਾ ਲੱਗਦਾ, ਬੜਾ ਪਿਆਰਾ ਲੱਗਦਾ ਕਿ ਤੁਸੀਂ ਇਤਨੀ ਮਿਹਨਤ ਕਰਦੇ ਹੋ ਔਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਇਤਨਾ ਲਗਾਅ ਹੋਇਆ, ਨਾਲ ਨਾਲ ਰਹਿੰਦੇ ਹੋ ਅਤੇ ਦਿਲ ਨੂੰ ਸਕੂਨ ਮਿਲਦਾ। ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਸਲਾਮਤ ਰੱਖੇ, ਖੁਸ਼ੀਆਂ ਦੇਵੇ, ਇੱਜ਼ਤ ਦੇਵੇ ਔਰ ਇੱਕ ਫਰਮਾਇਸ਼ ਆ ਮੇਰੇ ਸੋਹਣੇ ਵੀਰ ਦੀ ਔਰ ਦਿਲਾ ਮੂੰਜਾ ਨਾਥੀ ਸਈਦ ਬਾਈ ਦੀ ਫਰਮਾਇਸ਼ ਆ, ਹੁਣ ਮੈਂ ਉਹਨੂੰ ਇਨਕਾਰ ਨਹੀਂ ਕਰ ਸਕਦਾ। ਸਈਦ ਬਾਈ ਲਓ ਜਨਾਬ ਤੁਹਾਡੇ ਨਾਵੇਂ ਕਰਦੇ ਪਏ ਹਾਂ ਕਿ ਦਿਲਾ ਮੂੰਜਾ ਨਾਥੀ। ਸੁਣੋ, ਇੰਜੋਏ ਕਰੋ, ਮੇਰੇ ਨਾਲ ਰਹੋ।

ਅਸਲਾਮ ਵਾਲੇਕੁਮ ਐਂਡ ਅਸਲਾਮ ਵਾਲੇਕੁਮ। ਤੁਹਾਡਾ ਵਿਰਾਹ, ਤੁਹਾਡਾ ਸੱਜਣ, ਤੁਹਾਡਾ ਬੇਲੀ ਅਰਜੇ ਗੁਲਾਮ ਅਲੀ ਜਾਵੇਦ, ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ, ਅਤੇ ਗੁਲਾਮ ਅਲੀ ਜਾਵੇਦ ਦਾ ਇੱਕ ਵਾਰੀ ਫਿਰ ਮੁਹੱਬਤਾਂ ਭਰਾ ਸਲਾਮ ਕਬੂਲ ਕਰੋ। ਪ੍ਰੋਗਰਾਮ ਰਾਵੀ ਕਿਨਾਰੇ ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕੀਤਾ ਜਾਂਦਾ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ। ਲਓ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਤਾਂ ਹੋ ਸਕਦੇ ਹੋ, ਔਰ ਸੋਹਣੇ ਜਿਹੇ ਟੋਪਿਕ 'ਤੇ ਸਾਂਝ ਵੀ ਪਾ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ 2 ਤਰੀਕੇ, ਅੱਜ ਵੈਸੇ ਤਾਂ ਰੂਟੀਨ 'ਚ ਅਸੀਂ 3-4 ਤਰੀਕੇ ਹੁੰਦੇ ਨੇ, ਲੇਕਿਨ ਅੱਜ 2 ਤਰੀਕੇ ਜਿਹੜੇ ਨੇ ਉਹਨਾਂ ਤੋਂ ਅਸੀਂ ਫਾਇਦਾ ਉਠਾ ਰਹੇ ਹਾਂ। ਪਹਿਲਾ ਤਰੀਕਾ ਹੈ ਕਿ ਤੁਸੀਂ ਮੈਨੂੰ ਕਮੈਂਟ ਕਰੋਗੇ ਫੇਸਬੁੱਕ ਦੇ ਪੇਜ 'ਤੇ ਜਾ ਕੇ, ਉੱਤੇ ਸਰਚ ਕਰ ਲੈਣਾ ਹੈ ਸਰਚ ਆਪਸ਼ਨ ਦੇ ਵਿੱਚ FM 101 ਲਾਹੌਰ। ਜਿੱਦਾਂ FM 101 ਲਾਹੌਰ ਸਰਚ ਕਰੋਗੇ, ਉੱਥੇ ਅਰਜੇ ਗੁਲਾਮ ਅਲੀ ਜਾਵੇਦ ਦੀ ਤਸਵੀਰ ਹੋਏਗੀ, ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਹੋਏਗੀ, ਤੁਸੀਂ ਕਮੈਂਟਸ ਕਰਕੇ ਦੱਸੋਗੇ ਕਿ ਪ੍ਰੋਗਰਾਮ ਕੈਸਾ ਲੱਗ ਰਿਹਾ। ਦੂਜਾ ਤਰੀਕਾ ਹੈ ਕਿ ਤੁਸੀਂ ਆਪਣੇ ਮੋਬਾਈਲ ਦੀ ਰਾਈਟ ਆਪਸ਼ਨ ਮੈਸੇਜ ਦੇ ਵਿੱਚ ਜਾਓ, ਔਰ ਉਹਦੇ ਵਿੱਚ 101 ਲਿਖੋ। ਸਭ ਤੋਂ ਪਹਿਲੇ ਟਾਈਪ ਕਰੋ 101, ਉਸ ਤੋਂ ਬਾਅਦ ਥੋੜ੍ਹੀ ਜਿਹੀ ਸਪੇਸ ਦਿਓ, ਆਪਣਾ ਸੋਹਣਾ ਨਾਂ ਲਿਖੋ, ਚੰਗਾ ਮੈਸੇਜ ਲਿਖੋ, ਔਰ ਨਫੀਸ ਜਿਹੀਆਂ ਉਂਗਲੀਆਂ ਨਾਲ ਇਹਨੂੰ ਸੈਂਡ ਕਰੋ 4471 ਯਾਨੀ 4471, ਔਰ 4471 'ਤੇ ਆਪਣਾ ਨਾਮ ਕਰਾਓ ਆਨ ਏਅਰ। ਤੁਹਾਨੂੰ ਪਤਾ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਇੱਕ ਸੋਹਣਾ ਜਿਹਾ ਟਾਪਿਕ ਹੁੰਦਾ ਜਿਸ 'ਤੇ ਤੁਸੀਂ ਅਸੀਂ ਸਾਰੇ ਸਾਂਝ ਪੀਂਦੇ ਹਾਂ, ਔਰ ਫਿਰ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਜਿਹੜੇ ਨੇ ਅਸੀਂ ਆਪਣੀ ਆਪ ਬੀਤੀ ਦੇ ਮੁਤਾਬਿਕ ਕਰਦੇ ਹਾਂ। ਟਾਪਿਕ ਕੀ ਹੈ ਜ਼ਰੂਰ ਦੱਸਦਾ, ਲੇਕਿਨ ਉਸ ਤੋਂ ਪਹਿਲੇ ਤੁਹਾਨੂੰ ਸੁਣਾਉਂਦਾ ਇੱਕ ਸੋਹਣਾ ਜਿਹਾ ਗੀਤ। ਗੀਤ ਸੁਣੋਗੇ ਨਾ ਦਿਲ ਬਾਗ ਬਾਗ ਹੋ ਜਾਏਗਾ, ਅਤੇ ਉਸ ਤੋਂ ਬਾਅਦ ਤੁਸੀਂ ਮੇਰੇ ਨਾਲ, ਮੈਂ ਤੁਹਾਡੇ ਨਾਲ ਇੱਕ ਸੋਹਣੇ ਟਾਪਿਕ 'ਤੇ। ਤੁਸੀਂ ਜਾਣਾ ਨਹੀਂ ਕਿਧਰ ਰਹਿਣਾ ਹੈ, ਕਿਹਦੇ ਨਾਲ? ਮੇਰੇ ਨਾਲ ਰਾਵੀ ਕਿਨਾਰੇ।

ਲਓ ਜੀ ਰਾਵੀ ਵਾਲਿਓ ਸੁਣੋ ਤੇ ਆਓ ਪ੍ਰੋਗਰਾਮ ਦੇ ਵਿੱਚ ਰਾਵੀ ਕਿਨਾਰੇ ਰਹਿਣ ਵਾਲੇ ਲੋਕਾਂ ਦੇ ਜਿਹੜੇ ਰਾਵੀ ਕਿਨਾਰੇ ਰਹਿੰਦੇ ਨੇ ਜਿਨ੍ਹਾਂ ਦੀ ਪਹਿਚਾਣ ਹੈ ਰਾਵੀ

ਲਓ ਜੀ, ਤੁਹਾਨੂੰ ਇੰਤਜ਼ਾਰ ਹੋ ਗਿਆ, ਜ਼ਿਆਦਾ ਇੰਤਜ਼ਾਰ ਮੈਂ ਤੁਹਾਡੇ ਕੋਲੋਂ ਨਹੀਂ ਕਰਵਾਉਂਦਾ, ਬਿਲਕੁਲ ਨੇੜੇ ਆ ਗਏ ਹਾਂ। ਮੈਂ ਤੁਹਾਡੇ ਕੋਲੋਂ ਇਹ ਪੁੱਛਣਾ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਤਨੀਆਂ ਕਾਮਯਾਬੀਆਂ ਮਿਲੀਆਂ ਨੇ, ਕਿੱਥੇ ਕਿੱਥੋਂ ਮਿਲੀਆਂ ਨੇ, ਕਦੋਂ ਕਦੋਂ ਮਿਲੀਆਂ ਨੇ, ਔਰ ਕਿਹੜੀ ਕਿਹੜੀ ਕਾਮਯਾਬੀ ਮਿਲੀ ਹੈ। ਕੁਛ ਲੋਕ ਨੌਕਰੀ ਕਰਦੇ ਹੋਣਗੇ ਅਤੇ ਉਹਦੇ ਵਿੱਚ ਕਾਮਯਾਬੀਆਂ ਮਿਲੀਆਂ ਹੋਣਗੀਆਂ, ਕੁਛ ਲੋਕਾਂ ਨੇ ਪੜ੍ਹਾਈ ਕੀਤੀ ਹੋਏਗੀ ਉਹਦੇ ਵਿੱਚ ਕਾਮਯਾਬੀਆਂ ਮਿਲੀਆਂ ਹੋਣਗੀਆਂ, ਕੁਛ ਲੋਕਾਂ ਗੇਮ ਕਰਦੇ ਹੋਣਗੇ ਗੇਮ ਦੇ ਵਿੱਚ ਕਾਮਯਾਬੀਆਂ ਹੋਣਗੀਆਂ, ਕੁਛ ਲੋਕ ਜਨਾਬ ਰਿਸ਼ਤੇ ਕਰਨੇ ਹੋਣਗੇ ਅਤੇ ਰਿਸ਼ਤੇ ਕਰਨ ਦੇ ਵਿੱਚ ਕਾਮਯਾਬੀਆਂ ਹੋ ਗਈਆਂ ਹੋਣਗੀਆਂ, ਕੁਛ ਲੋਕ ਜਿਹੜੇ ਨੇ ਉਹ ਦੋਸਤ ਅਹਿਬਾਬ ਨੂੰ ਰੁੱਠਿਆਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋਏ ਹੋਣਗੇ, ਕੁਛ ਨੂੰ ਨੌਕਰੀਆਂ ਮਿਲੀਆਂ ਹੋਣਗੀਆਂ, ਕੁਛ ਨੇ ਘਰ ਬਣਾ ਲਏ, ਕੁਛ ਨੇ ਉਮਰੇ ਕਰ ਲਏ, ਕੁਛ ਨੇ ਹਜ ਕਰ ਲਈ, ਕੁਛ ਨੇ ਜ਼ਿਆਰਾਤ ਕਰ ਲਈਆਂ, ਕੁਛ ਨੇ ਆਪਣੇ ਬੱਚਿਆਂ ਨੂੰ ਸੰਵਾਰ ਲਿਆ ਬਣਾ ਲਿਆ, ਅਤੇ ਇਹ ਸਾਰੀਆਂ ਕਾਮਯਾਬੀਆਂ ਹੁੰਦੀਆਂ ਨੇ, ਔਰ ਇਨਸਾਨ ਨੂੰ ਇੱਕ ਤੋਂ ਜ਼ਿਆਦਾ ਕਾਮਯਾਬੀਆਂ ਮਿਲਦੀਆਂ ਨੇ। ਬਾਜ਼ ਔਕਾਤ ਐਸਾ ਹੁੰਦਾ ਹੈ ਕਿ ਇਨਸਾਨ ਦਾ ਕੋਈ ਮਹੀਨਾ ਐਸਾ ਖਾਲੀ ਨਹੀਂ ਜਾਂਦਾ ਜਿਹਦੇ ਵਿੱਚ ਉਹਨੂੰ ਕੋਈ ਕਾਮਯਾਬੀ ਜਾਂ ਖੁਸ਼ੀ ਨਾ ਮਿਲੀ ਹੋਵੇ। ਅੱਜ ਦਾ ਟੋਪਿਕ ਸਾਡਾ ਇਹ ਹੈ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਤਨੀਆਂ ਕਾਮਯਾਬੀਆਂ ਮਿਲੀਆਂ, ਕਿਹੜੀ ਕਿਹੜੀਆਂ ਕਾਮਯਾਬੀਆਂ ਮਿਲੀਆਂ, ਕਦੋਂ ਕਦੋਂ ਮਿਲੀਆਂ, ਔਰ ਕਾਮਯਾਬੀਆਂ ਕੀ ਸਨ। ਅੱਜ ਕਿਉਂਕਿ ਟੈਲੀਫੋਨ ਨਹੀਂ ਚੱਲ ਰਹੇ, ਇਸ ਵਾਸਤੇ ਲਾਈਵ ਕਾਲ ਨਹੀਂ ਹੋਣੀਆਂ। ਮੈਂ ਪਹਿਲੇ ਤਾਂ ਦੱਸਦਾ ਤਾਂ ਮਤਲਬ ਨਾ ਦੱਸਾਂ ਆਮ ਤਾਂ ਜ਼ਿਆਦਾ ਬਿਹਤਰ ਆ, ਲੇਕਿਨ ਮੈਂ ਆਖਿਆ ਕਿ ਐਵੇਂ ਇੰਤਜ਼ਾਰ ਹੀ ਤੁਸੀਂ ਰੱਖੋ, ਫਿਰ ਤੁਸੀਂ ਸਾਰਾ ਲਵੋ। ਬੋਲਾ ਕਿਸ ਚੀਜ਼ ਦਾ? ਦੋ ਚੀਜ਼ਾਂ ਦਾ ਤੁਸੀਂ ਸਾਰਾ ਲੈਣਾ। ਇੱਕ ਤਾਂ ਫੇਸਬੁੱਕ 'ਤੇ ਕਮੈਂਟਸ ਕਰਕੇ ਟੋਪਿਕ 'ਤੇ ਗੱਲ ਕਰ ਸਕਦੇ ਹੋ, ਜਾਂ ਫਿਰ 4471 'ਤੇ ਆ ਕੇ ਮੈਸੇਜ ਕਰਕੇ ਇਹ ਗੱਲ ਦੱਸ ਸਕਦੇ ਹੋ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਤਨੀਆਂ ਕਾਮਯਾਬੀਆਂ ਮਿਲੀਆਂ, ਕਦੋਂ ਕਦੋਂ ਮਿਲੀਆਂ, ਕਿਹੜੀ ਕਿਹੜੀ ਕਾਮਯਾਬੀ ਮਿਲੀ, ਉਹਦਾ ਅਸਰ ਕੀ ਹੋਇਆ, ਅਤੇ ਕਿਹੜੇ ਕਿਹੜੇ ਜ਼ਿੰਦਗੀ ਦੇ ਵਿੱਚ ਯਤਨ ਕੀਤੇ। ਹਾਏ ਅੱਲਾ, ਲਓ ਜਨਾਬ ਇੱਕ ਸੋਹਣਾ ਜਿਹਾ ਗੀਤ ਕਰੀਏ ਉਹਨਾਂ ਦੇ ਨਾਵੇਂ ਜਿਹੜੇ ਬੰਦੇ ਦਿਲ ਵਾਲੇ ਨੇ, ਜਿਹੜੇ ਦਿਲ ਰੱਖਦੇ ਨੇ, ਔਰ ਉਹ ਲੋਕ ਜਿਹੜੇ ਮੁਹੱਬਤ ਕਰਨ ਵਾਲੇ ਨੇ, ਮੁਹੱਬਤਾਂ ਕਰਦੇ ਨੇ, ਉਹਨਾਂ ਦੇ ਨਾਵੇਂ ਗੀਤ ਮੇਰੇ ਤਰਫੋਂ, ਔਰ ਸੁਣ ਕੇ ਦੱਸਣਾ ਇੱਕ ਦੋ ਦਫ਼ਾ ਮੈਂ।

ਲਓ ਜਨਾਬ ਸ਼ੈਸਤਾ ਖਾਨ ਆ ਗਏ ਖੁਸ਼ਾਬਦ ਪ੍ਰੋਗਰਾਮ ਸੁਣਦੇ ਪਏ ਨੇ ਮਿਹਰਬਾਨੀ ਹੈ ਸ਼ੈਸਤਾ ਖਾਨ ਸ਼ਹਿਦ ਅਬਾਸ ਸਿਆਲ ਐਂਡ ਜ਼ਹੀਰ ਅਹਿਮਦ ਮੁਗਲ ਸਕਰਾ ਵੰਨੀ ਕੇ ਤਾਰੜ ਹਫਜ਼ਾਬਾਦ ਤੂੰ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਬਿਸਮਿਲ੍ਲਾ ਕਰਾਂ ਵੰਨੀ ਕੀ ਹਾਲੇ ਹੋ ਕੀ ਹਾਲ ਏ ਠੀਕ ਠਾਕ ਹੋ ਹਫਜ਼ਾਬਾਦ ਦੀ ਮਿੱਟੀ ਬੜੀ ਅੱਛੀ ਬੜੇ ਲੋਕ ਅੱਛੇ ਨੇ ਆਖਦੇ ਨੇ ਸਲਾਮ ਭਾਈ ਜਾਨ ਪ੍ਰੋਗਰਾਮ ਬਹੁਤ ਅੱਛਾ ਹੈ ਇਨਸ਼ਾਅੱਲਾ ਵਸਦੇ ਰਹੋ ਪੰਜਾਬੀ ਜਨਾਬ ਤੁਸੀਂ ਵੀ ਵਸਦੇ ਰਹੋ ਹਫਜ਼ਾਬਾਦ ਵਸ

ਇਹ ਗੱਲ ਕਦੀ ਸੋਚੀ ਵੀ ਨਾ। ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਤੁਸੀਂ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋ, ਔਰ ਮੈਂ ਤਾਂ ਦੁਆਗੋ ਹਾਂ ਤੁਹਾਡੇ ਵਾਸਤੇ ਕਿ ਵਸਦੇ ਰਹੋ, ਅੱਲਾਹ ਪਾਕ ਤੁਹਾਨੂੰ ਸਲਾਮਤ ਆਬਾਦ ਰੱਖੇ। ਅੱਜ ਦਾ ਟਾਪਿਕ ਹੈ ਕਿ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਿਤਨੀਆਂ ਕਾਮਯਾਬੀਆਂ ਮਿਲੀਆਂ, ਕਿਹੜੀ ਕਿਹੜੀ ਕਾਮਯਾਬੀ ਮਿਲੀ, ਔਰ ਕਿਸ ਕਿਸ ਮੌਕੇ 'ਤੇ ਕਾਮਯਾਬੀ ਮਿਲੀ, ਕਾਮਯਾਬੀਆਂ ਵਾਸਤੇ ਕਿਹੜੇ ਕਿਹੜੇ ਯਤਨ ਕਰਨੇ ਪਏ, 4471 'ਤੇ ਦੱਸੋ ਜਾਂ ਫਿਰ ਫੇਸਬੁੱਕ 'ਤੇ ਦੱਸੋ। ਅਤੇ ਫੇਸਬੁੱਕ ਤੋਂ ਗੱਲ ਯਾਦ ਆਈ ਕਿ ਇਸ ਟਾਈਮ ਉਹ ਮੇਰੇ ਕੋਲੋਂ ਫੇਸਬੁੱਕ ਦੇ ਜਿਹੜੇ ਕਮੈਂਟਸ 'ਚ ਹੋ ਰਹੇ ਨੇ ਤੁਹਾਡੀਆਂ ਮੁਹੱਬਤਾਂ ਦੇ ਨਾਲ, ਔਰ ਤੁਹਾਡੀਆਂ ਚਾਹਤਾਂ ਦੇ ਨਾਲ, ਤੁਹਾਡੇ ਤਾਵਨ ਦੇ ਨਾਲ ਮੇਰੇ ਪ੍ਰੋਗਰਾਮ ਨੂੰ ਜਨਾਬ ਰੌਣਕ ਬਖਸ਼ੀਏ, ਤੁਸੀਂ ਤਾਂ ਇਤਨਾ ਮਕਬੂਲ ਹੋਇਆ, ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ। ਅਤੇ ਬੜੇ ਸਾਰੇ ਇਸ ਟਾਈਮ ਕਮੈਂਟਸ ਹੋਏ ਪਏ ਨੇ, ਭਲਾ ਕਿਤਨੇ ਹੋਏ ਪਏ ਨੇ, ਕਿਉਂ ਦੱਸਾਂ, ਪਹਿਲੇ ਤੁਸੀਂ ਦੱਸੋ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਿਹੜੀਆਂ ਕਿਹੜੀਆਂ ਕਾਮਯਾਬੀਆਂ ਮਿਲੀਆਂ, ਕਦੋਂ ਕਦੋਂ ਮਿਲੀਆਂ ਅਤੇ ਕਿੱਥੇ ਮਿਲੀਆਂ। 650 ਕਮੈਂਟਸ, 201 ਬੰਦੇ ਨੇ ਫਾਰਵਰਡ ਕੀਤਾ ਮੇਰੇ ਸਟੇਟਸ ਨੂੰ, ਮੇਰੇ ਸ਼ੋਅ ਨੂੰ। ਮਿਹਰਬਾਨੀਆਂ, ਫਾਤਮਾ ਅਸਲਮ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਫਾਤਮਾ ਜੀ ਕੀ ਹਾਲ ਹੈ, ਠੀਕ ਠਾਕ ਹੋ? ਫਰੀ ਚੁਬੁਰਜੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ, ਫਾਤਮਾ ਅਸਲਮ ਦਾ ਸ਼ੁਕਰੀਆ। ਫਰੀ ਚੁਬੁਰਜੀ ਵਾਲੇ ਤੁਹਾਡਾ ਸ਼ੁਕਰੀਆ, ਮਿਹਰਬਾਨੀਆਂ। ਔਰ ਕਮਲ ਨਾਥ ਤੁਹਾਡਾ ਸ਼ੁਕਰੀਆ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ। ਸ਼ਮਸ਼ਾਦ ਖਰਲ ਸਾਹਿਬ ਤੁਹਾਡੀ ਮਿਹਰਬਾਨੀ, ਬਰਕਤ ਰਮਦਾਨੀ ਮਿਹਰਬਾਨੀਆਂ, ਨਜ਼ੀਰ ਖੋਸੂ ਜਿੰਦੇ ਰਹੋ, ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਇਓ, ਮੇਰਾ ਮਾਣ ਵਧਾਇਆ। ਅਤੇ ਜਨਾਬ ਜਿਹੜੀਆਂ ਇਸ ਟਾਈਮ ਫੀਮੇਲ ਸਾਡਾ ਪ੍ਰੋਗਰਾਮ ਸੁਣਦੀਆਂ ਪਈਆਂ ਨੇ, ਉਹਨਾਂ ਫੀਮੇਲ ਨੂੰ ਡੈਡੀਕੇਟ ਕਰਦੇ ਹਾਂ ਇੱਕ ਗੀਤ, ਔਰ ਇਹ ਹਮੇਸ਼ਾ ਫਰਮਾਇਸ਼ ਹੁੰਦੀ ਹੈ ਫਰੀ ਆਪੀ ਦੀ। ਫਰੀ ਆਪੀ ਚੁਬੁਰਜੀ ਵਾਲੇ ਜਿਹੜੇ ਨੇ ਉਹ ਆਖਦੇ ਨੇ ਕਿ ਜਿਤਨੀ ਫੀਮੇਲ ਇਸ ਟਾਈਮ ਤੁਹਾਡਾ ਪ੍ਰੋਗਰਾਮ ਸੁਣ ਰਹੀਆਂ ਨੇ ਉਹਨਾਂ ਨੇ ਇੱਕ ਗੀਤ ਡੈਡੀਕੇਟ ਕਰੋ। ਅੱਜ ਉਹਨਾਂ ਦੀ ਮੇਰੀ ਗੱਲ ਨਹੀਂ ਹੋਈ ਇਸ ਵਜ੍ਹਾ ਤੋਂ ਕਿਉਂਕਿ ਅੱਜ ਟੈਲੀਫੋਨ ਨਹੀਂ ਪਚਲਦਾ, ਲੇਕਿਨ ਮੈਨੂੰ ਪਤਾ ਹੈ, ਮੈਂ ਉਸ ਗੱਲ ਦਾ ਲਿਹਾਜ਼ ਰੱਖਦਾ, ਰੱਖ ਰਖਾਓ ਦਾ ਕਾਇਲ ਹਾਂ। ਅਤੇ ਆਪੀ ਦੇ ਤਰਫੋਂ ਇੱਕ ਸੋਹਣਾ ਜਿਹਾ ਗੀਤ, ਐਸੀ ਫੀਮੇਲ ਜਿਹੜੀਆਂ ਮੇਰਾ ਪ੍ਰੋਗਰਾਮ ਸੁਣ ਰਹੀਆਂ ਨੇ ਉਹਨਾਂ ਦੇ ਨਾਮ ਹੈ।

ਲਓ ਜੀ, ਜਮਾਲ ਭਾਈ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਬੜੀ ਸੋਹਣੀ ਗੱਲ ਕਰਕੇ ਨੇ, ਬੜੀ ਡੂੰਘੀ ਗੱਲ ਕਰਕੇ ਨੇ ਔਰ ਬੜੀ ਮਾਰਫਤ ਵਾਲੀ। ਉਹ ਆਖਦੇ ਨੇ ਕਿ ਜ਼ਿੰਦਗੀ ਕੀ ਸਭ ਸੇ ਬੜੀ ਕਾਮਯਾਬੀ ਵਹਾਂ ਸੇ ਮਿਲੀ ਜਹਾਂ ਸੇ ਸੋਚਾ ਵੀ ਨਾ ਥਾ। ਜਮਾਲ ਭਾਈ ਉਹ ਸਾਡੇ ਨਾਲ ਸ਼ੇਅਰ ਵੀ ਕਰੋ ਨਾ, ਕਿਹੜੀ ਕਾਮਯਾਬੀ ਆਈ। ਔਰ ਆਖਦੇ ਨੇ ਉਹ ਐਸੀ ਕਾਮਯਾਬੀ ਆਈ ਕਿ ਜਿਹੜੀ ਆਉਣ ਵਾਲੀਆਂ ਕਾਮਯਾਬੀਆਂ ਦਾ ਸਬੱਬ ਬਣੇ। ਜਮਾਲ ਭਾਈ ਥੈਂਕ ਯੂ ਸੋ ਮਚ।

ਲਓ ਜੀ ਰਿਆਜ਼ ਭੱਟੀ ਸਾਡੇ ਪ੍ਰੋਗਰਾਮ ਦੇ ਵਿਸ਼ਾ ਮਿਲੋ ਸ਼ਾਹਦਰ ਆ, ਤੂੰ ਪ੍ਰੋਗਰਾਮ ਸੁਣਦੇ ਪਏ ਨੇ ਪਸੰਦ ਪਿਆ ਕਰਦੇ ਨੇ, ਮਿਹਰਬਾਨੀ ਆ ਔਰ ਟਾਪਿਕ ਤੇ ਸਾਂਝ ਜ਼ਰੂਰ ਪਾਓ ਭਾਈ, 4447 ਤੇ ਪਾਓ ਔਰ ਦੱਸੋ ਕਿ ਜ਼ਿੰਦਗੀ ਦੇ ਵਿੱਚ ਕਿਹੜੀ ਕਿਹੜੀ ਕਾਮਯਾਬੀ ਮਿਲੀ, ਕਦੋਂ ਕਦੋਂ ਮਿਲੀ, ਕਿਵੇਂ ਕਿਵੇਂ ਮਿਲੀ।

ਲਓ ਜੀ ਦਿਲ ਦੇ ਬੈਠੀ ਹਾਂ ਸੋਹਣੇ ਢੋਲ ਨੂੰ ਉਮੀਦ ਹੈ ਕਿ ਹੁਣ ਆਪੇ ਖੁਸ਼ ਹੋਣਗੇ ਇਸ ਟਾਈਮ ਉਹ ਫਰੀ ਆਪੀ 'ਚ ਬੁਰਜੀ ਵਾਲੇ ਔਰ ਉਹ ਖਵਾਤੀਨ ਜਿਹੜੀਆਂ ਸਾਡਾ ਪ੍ਰੋਗਰਾਮ ਸੁਣ ਰਹੀਆਂ ਨੇ ਉਹ ਵੀ ਖੁਸ਼ ਹੋਣਗੀਆਂ ਔਰ ਮੁਹੰਮਦ ਫੈਸਲ ਅਫਜ਼ਾਬਾਦ ਵਾਲੇ ਬੰਨੀ ਕੇ ਤਾਰੜ ਵਾਲੇ ਵੀ ਖੁਸ਼ ਹੋਣਗੇ ਸਫ਼ਰ ਨੂੰ ਇੰਜੋਏ ਕਰ ਰਹੇ ਹੋਣਗੇ ਸਾਡੇ ਨਾਲ ਨਾਲ ਇਹਨ ਚੌਂਕੇ ਸਫ਼ਰ ਦੇ ਵਿੱਚ ਹਨ ਅਸੀਂ ਉਹਨਾਂ ਦੇ ਨਾਲ ਹਾਂ ਪਰੇਸ਼ਾਨ ਨਹੀਂ ਹੋਣਾ ਔਰ ਸ਼ਹਿਜ਼ਾਦ ਯਕੂਬ ਸਾਹਿਬ ਕਹਿੰਦੇ ਨੇ ਜੀ ਸ਼ੁਕਰੀਆ ਮਿਹਰਬਾਨੀ ਅਤੇ ਮੈਂ ਪੁੱਛਿਆ ਵੀ ਉਹ ਦੱਸੋ ਨਾ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਾਮਯਾਬੀ ਕਿਹੜੀ ਮਿਲੀ ਕੁਛ ਮੈਸੇਜ ਮੈਂ ਰਿਸੀਵ ਹੋ ਰਹੇ ਹਨ ਜਿਹਦੇ ਵਿੱਚ ਉਹ ਪੁੱਛਦੇ ਪੈਣ ਬਾਈ ਤੁਹਾਨੂੰ ਕਿਹੜੀਆਂ ਕਿਹੜੀਆਂ ਕਾਮਯਾਬੀਆਂ ਮਿਲੀਆਂ ਮੈਨੂੰ ਅਗਰ ਪੁੱਛਦੇ ਹੋ ਤਾਂ ਮੈਨੂੰ ਖੈਰ ਬਹੁਤ ਸਾਰੀਆਂ ਕਾਮਯਾਬੀਆਂ ਮਿਲੀਆਂ ਨੇ ਮੈਂ ਤਾਂ ਇਹ ਸਮਝਣਾ ਕਿ ਅੱਲਾਹ ਪਾਕ ਨੇ ਹਰ ਉਹ ਚੀਜ਼ ਦੇ ਛੱਡੀ ਜਿਹੜੀ ਉਹਦੇ ਕੋਲੋਂ ਮੰਗੀ ਆ ਔਰ ਹਰ ਉਹ ਜ਼ਰੂਰਤ ਪੂਰੀ ਕਰ ਛੱਡੀ ਜਿਹਦੇ ਬਾਰੇ ਸੋਚਿਆ ਵੀ ਨਾ ਤਾਂ ਸੋ ਕਾਮਯਾਬੀਆਂ ਮੇਰੀਆਂ ਅਗਰ ਮੈਂ ਵੇਖਾਂ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਨਹੀਂ ਕਈ ਕਾਮਯਾਬੀਆਂ ਨੇ ਔਰ ਉਹ ਕਾਮਯਾਬੀਆਂ ਵੀ ਐਡੀਆਂ ਵੱਡੀਆਂ ਵੱਡੀਆਂ ਨੇ ਤੁਸੀਂ ਆਪ ਵੇਖਦੇ ਪਏ ਹੋ ਕਿ ਅੱਲਾਹ ਪਾਕ ਨੇ ਜਿੱਥੇ ਬਿਠਾ ਛੱਡਿਆ ਇਸ ਕਾਬਿਲ ਵੀ ਨਹੀਂ ਸੀ ਅੱਲਾਹ ਪਾਕ ਨੇ ਆਪਣੇ ਕਰਮ ਦੇ ਸਦਕੇ ਵਾਹਿਆ ਔਰ ਫਿਰ ਤੁਹਾਡੇ ਜੇ ਲਿਸਨਰ ਦੇ ਦਰਮਿਆਨ ਬਹਿਣਾ ਫਿਰ ਤੁਹਾਡੇ ਜੇ ਲਿਸਨਰ ਨਾਲ ਗੱਲਾਂ ਕਰਨੀਆਂ ਇਹ ਕੋਈ ਛੋਟੀ ਗੱਲ ਨਹੀਂ ਹੁੰਦੀ ਛੋਟਾ ਇਜ਼ਾਜ਼ ਨਹੀਂ ਹੁੰਦਾ ਔਰ ਫਿਰ ਪ੍ਰੋਗਰਾਮ ਨੂੰ ਜਿਸ ਵੇਲੇ ਤੁਸੀਂ ਚਾਰ ਚਾਂਦ ਲੈਂਦੇ ਹੋ ਯਾਨੀ ਪ੍ਰੋਗਰਾਮ ਨੂੰ ਚਮਕਾ ਦਿੰਦੇ ਹੋ ਤਾਂ ਇਹ ਜਿਹੜੀ ਇੱਕ ਮੁਹੱਬਤ ਹੈ ਔਰ ਉਹ ਬੇਲੋਸ ਮੁਹੱਬਤ ਹੈ ਜਿਹਦੇ ਵਿੱਚ ਕੋਈ ਲਾਲਚ ਨਹੀਂ ਕੋਈ ਰਿਸ਼ਤਾ ਨਹੀਂ ਬਣਾ ਸਿਵਾਏ ਇਸ ਦੇ ਕੇ ਸਾਡਾ ਇਹਨਾਂ ਲਹਿਰਾਂ ਦੇ ਰਾਹੀਂ ਇੱਕ ਦੂਜੇ ਨਾਲ ਆਵਾਜ਼ ਦਾ ਰਿਸ਼ਤਾ ਅਤੇ ਉਸ ਦੇ ਬਾਵਜੂਦ ਵੀ ਤੁਸੀਂ ਇਤਨੀ ਮੁਹੱਬਤ ਕਰਦੇ ਹੋ ਔਰ ਦੁਆਵਾਂ ਕਰਦੇ ਹੋ ਦੁਆਵਾਂ ਦੇ ਵਿੱਚ ਯਾਦ ਰੱਖਦੇ ਹੋ ਪ੍ਰੋਗਰਾਮ ਨੂੰ ਕਾਮਯਾਬ ਕਰਿੰਦੇ ਹੋ ਲਗਾਓ ਰੱਖਦੇ ਹੋ ਇਹ ਯਕੀਨ ਕਰੋ ਕਿ ਇਹ ਕਮਾਈ ਨਹੀਂ ਤਾਂ ਹੋਰ ਕੀ ਹੈ ਹੁਣ ਮਿਸਾਲ ਦੇ ਤੌਰ 'ਤੇ ਅੱਜ ਅਗਰ ਮੈਂ ਵੇਖਾਂ ਤਾਂ ਇਸ ਟਾਈਮ ਮੇਰੇ ਕੋਲ ਜਿਹੜੇ ਕਮੈਂਟਸ ਸ਼ੋ ਹੋ ਰਹੇ ਨੇ ਫੇਸਬੁੱਕ 'ਤੇ ਉਹ ਕਿਤੇ ਇਹ 500 ਤੋਂ ਜ਼ਿਆਦਾ ਨੇ ਔਰ ਇਸ ਟਾਈਮ ਉਹ ਜਿਹੜੇ ਕਮੈਂਟਸ ਨੇ ਉਹ ਤਕਰੀਬਨ 600-700 ਕਮੈਂਟਸ ਮੇਰੇ ਕੋਲ ਸ਼ੋ ਹੋ ਰਹੇ ਨੇ ਅਤੇ ਇਹ ਕਮਾਈ ਹੈ ਨਾ ਇਹ ਕਾਮਯਾਬੀ ਹੈ ਨਾ ਜਿਹੜੀ ਤੁਸੀਂ ਤੁਹਾਡੇ ਜ਼ਰੀਏ ਅੱਲਾਹ ਪਾਕ ਮੈਨੂੰ ਦੇ ਰਿਹਾ ਬਹੁਤ ਸ਼ੁਕਰੀਆ ਇੱਕ ਗੀਤ ਹੋਰ ਨਾਵੇਂ ਕਰੀਏ ਤੁਹਾਡੇ ਔਰ ਇੰਤਜ਼ਾਰ ਕਰੀਏ ਤੁਹਾਡਾ ਕਿ ਤੁਸੀਂ ਕੀ ਕਹਿੰਦੇ ਹੋ ਕਿ ਤੁਹਾਨੂੰ ਕਿਹੜੀ ਕਿਹੜੀ ਕਾਮਯਾਬੀ ਮਿਲੀ ਕਦੋਂ ਕਦੋਂ ਮਿਲੀ ਕਿੱਥੇ ਕਿੱਥੇ ਮਿਲੀ ਕਿਵੇਂ ਕਿਵੇਂ ਮਿਲੀ ਜ਼ਰੂਰ ਦੱਸੋ ਮੈਨੂੰ

ਕੌਣ ਹੁੰਦਾ ਏ ਸੱਜਣ ਗਰੀਬਾਂ ਦਾ? ਤੁਸੀਂ ਸੁਣਦੇ ਪਏ ਆ ਪ੍ਰੋਗਰਾਮ ਮੇਰਾ ਵੀ ਕਿਨਾਰੇ, ਆਰ ਜੇ ਗੁਲਾਮ ਅਲੀ ਜਾਵੀਦ, ਰੇਡੀਓ ਸਟੇਸ਼ਨ ਲਾਹੌਰ, FM 101. ਔਰ ਅੱਜ ਦਾ ਟਾਪਿਕ, ਜਿਸ ਟਾਪਿਕ 'ਤੇ ਤੁਸੀਂ ਸਾਂਝ ਪਾ ਰਹੇ ਹੋ ਕਿ ਜ਼ਿੰਦਗੀ ਦੇ ਵਿੱਚ ਕਿਹੜੀਆਂ ਕਿਹੜੀਆਂ ਕਾਮਯਾਬੀਆਂ ਮਿਲੀਆਂ, ਕਦੋਂ ਕਦੋਂ ਮਿਲੀਆਂ। ਰਿਆਜ਼ 18,000 ਜੰਗ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ, ਆਖਦੇ ਨੇ ਕਿ ਬਾਈ ਕੀ ਪੁੱਛਦੇ ਹੋ, ਕਾਮਯਾਬੀਆਂ ਤਾਂ ਅੱਲਾ ਪਾਕ ਨੇ ਬੜਾ ਅਹਿਸਾਨ ਕੀਤਾ। ਆਖਦੇ ਨੇ ਕਿ ਜਨਾਬ ਬਿਲਕੁਲ ਉਹ ਦਰਮਿਆਨੇ ਜਿਹੇ ਲੋਕ ਆਸੇ, ਮਾੜੇ ਜਿਹੇ ਲੋਕ ਆਸੇ, ਅਤੇ ਅੱਲਾ ਪਾਕ ਨੇ ਤਾਲੀਮ ਦਿੱਤੀ, ਤਾਲੀਮ ਤੋਂ ਬਾਅਦ ਪੁਲਿਸ 'ਚ ਨੌਕਰੀ ਹੋਈ, ਪੁਲਿਸ ਦੀ ਨੌਕਰੀ ਰਿਟਾਇਰ ਹੋਇਆ, ਫਿਰ ਉਹਦੇ ਵਿੱਚ ਕਾਮਯਾਬੀ ਹੋਈ ਕਿ ਨੌਕਰੀ ਮਿਲੀ, ਇਹ ਕਾਮਯਾਬੀ ਆ, ਤਾਲੀਮ ਹਾਸਿਲ ਕੀਤੀ, ਇਹ ਕਾਮਯਾਬੀ ਆਈ, ਫਿਰ ਬਾਇੱਜ਼ਤ ਤਰੀਕੇ ਨਾਲ ਰਿਟਾਇਰ ਹੋਇਆ, ਇਹ ਕਾਮਯਾਬੀ ਆਈ, ਫਿਰ ਉਸ ਤੋਂ ਬਾਅਦ ਇੱਕ ਹੋਰ ਨੌਕਰੀ ਮਿਲੀ, ਉਸ ਦੇ ਵਿੱਚ ਵੀ ਅੱਲਾ ਪਾਕ ਨੇ ਕਾਮਯਾਬੀ ਦਿੱਤੀ, ਔਰ ਅੱਛਾ ਰਿਸਕ ਖਾ ਰਿਹਾ, ਅੱਛੀ ਕਮਾਈ ਕਰ ਰਿਹਾ, ਇਹ ਸਾਰੀਆਂ ਹੀ ਸਾਰੀਆਂ ਕਾਮਯਾਬੀਆਂ ਨੇ। ਇਹ ਆਖਦੇ ਪਿਆ ਰਿਆਜ਼ 18,000 ਵਾਲੇ, ਔਰ ਆਖਦੇ ਨੇ ਕਿ ਜਨਾਬ ਇੱਕ ਪੈਨਸ਼ਨ ਲੈ ਰਿਹਾ, ਇੱਕ ਤਨਖਾਹ ਲੈ ਰਿਹਾ, ਹੋਰ ਰੱਬ ਕੋਲੋਂ ਮੈਂ ਕੀ ਲਵਾਂ, ਇਹ ਮੇਰੀਆਂ ਕਾਮਯਾਬੀਆਂ ਨੇ। ਰੁਬੀਨਾ ਜੱਟੀ ਸਾਹਿਬਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ, ਆਖਦੀਆਂ ਨੇ ਕਿ ਅੱਲਾ ਦਾ ਸ਼ੁਕਰ ਹੈ, ਹਰ ਲਮ੍ਹੇ ਹਰ ਪਲ ਇਹ ਖੁਦਾ ਦੀ ਨਿਮਤਾਂ ਦਾ ਸ਼ੁਕਰ ਅਦਾ ਕਰਦੀਆਂ, ਲੇਕਿਨ ਮੈਂ ਸਮਝਦੀ ਹਾਂ ਕਿ ਮੇਰੇ ਬੱਚੇ ਨੇਕ, ਲਾਇਕ ਔਰ ਬਾਅਮਲ ਬਣੇ ਨੇ, ਤਾਲੀਮ ਹਾਸਿਲ ਕੀਤੀ ਨੇ ਔਰ ਪੜ੍ਹਾਈ ਦੇ ਵਿੱਚ ਅੱਛੇ ਨੇ, ਅਤੇ ਮੈਂ ਸਮਝਦੀ ਹਾਂ ਕਿ ਇਹ ਹੀ ਮੇਰੀ ਕਾਮਯਾਬੀ ਹੈ। ਔਰ ਉਸ ਤੋਂ ਵੱਡੀ ਗੱਲ ਇਹ ਕਿ ਮੇਰੇ ਬੱਚੇ ਮੇਰੇ ਫਰਮਾ ਬਰਦਾਰ ਨੇ, ਮੇਰੇ ਬੱਚੇ ਮੇਰਾ ਇਹਤਰਾਮ ਕਰਦੇ ਨੇ, ਔਰ ਮੇਰੇ ਬੱਚੇ ਮੇਰੀ ਨਾਰਾਜ਼ਗੀ ਨਹੀਂ ਵੇਖ ਸਕਦੇ, ਬੱਚੇ ਮੇਰੇ ਲਈ ਮੇਰੀਆਂ ਖੁਸ਼ੀਆਂ ਡੁੱਟਦੇ ਫਿਰਦੇ ਹੁੰਦੇ ਨੇ, ਮੈਂ ਸਮਝਦੀ ਹਾਂ ਕਿ ਇਹ ਮੇਰੀ ਬੜੀ ਕਾਮਯਾਬੀ ਹੈ। ਸ਼ਹਿਜ਼ਾਦ ਯਕੂਬ ਸਾਹਿਬ ਆਖਦੇ ਨੇ ਕਿ ਜਨਾਬ ਤੁਸੀਂ ਬੜਾ ਅੱਛਾ ਸੋਹਣਾ ਟੋਪਿਕ ਚੁਣਿਆ ਜਿਸ 'ਤੇ ਤੁਸੀਂ ਗੱਲ ਕਰ ਰਹੇ ਹੋ, ਇਹ ਚੰਗੀ ਗੱਲ, ਲੇਕਿਨ ਆਖਦੇ ਨੇ ਮੈਂ ਤਾਲੀਮ ਹਾਸਿਲ ਕੀਤੀ, ਇਹ ਮੇਰੀ ਕਾਮਯਾਬੀ ਆ, ਉਸ ਤੋਂ ਬਾਅਦ ਫਿਰ ਅੱਛੇ ਜਗ੍ਹਾ 'ਤੇ ਮੇਰੀ ਜਾਬ ਹੋਈ ਔਰ ਸਰਕਾਰੀ ਜਾਬ ਹੋਈ, ਅੱਛਾ ਪੈਕੇਜ ਮਿਲਦਾ, ਸਮਝਦੇ ਹਾਂ ਕਿ ਮੇਰੀ ਇਹ ਕਾਮਯਾਬੀ ਹੈ। ਔਰ ਇਹ ਵੀ ਅੱਲਾ ਪਾਕ ਨੇ ਮੇਰੇ 'ਤੇ ਕਰਮ ਕੀਤਾ ਕਿ ਮੇਰੇ ਵਾਲਦੈਨ, ਮੇਰੇ ਮਾਂ ਬਾਪ ਜਿਹੜੇ ਨੇ ਉਹ ਜ਼ਿੰਦਾ ਨੇ, ਮੇਰੇ ਨਾਲ ਨੇ, ਮੈਂ ਸਮਝਦਾ ਕਿ ਇਹ ਅੱਲਾ ਪਾਕ ਦੀ ਮੇਰੇ 'ਤੇ ਬੜੀ ਕਰਮ ਨਵਾਜ਼ੀ ਹੈ। ਔਰ ਆਖਦੇ ਨੇ ਅੱਛਾ ਕਮਾਨਾ, ਅੱਛਾ ਖਾਣਾ ਔਰ ਜ਼ਿੰਦਗੀ ਨੂੰ ਇੰਜੋਏ ਕਰਦਾ। ਲਓ ਭਾਈ, ਇੱਕ ਫੁੱਲ ਮੋਤੀ ਦਾ ਮਾਰ ਕੇ ਜਗ੍ਹਾ ਸੋਹਣੀ ਹੈ।

ਲੋ ਜੀ ਅਬਦੁਲ ਨੂਰ ਹਾਸ਼ਮੀ ਰਿਵਾਜ਼ ਗਾਰਡਨ ਲਾਹੌਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਆਖਦੇ ਨੇ ਡੀਅਰ ਜਾਵੇਦ ਆਦਾਬ ਜਨਾਬ ਆਦਾਬ ਤੁਹਾਨੂੰ ਵੀ ਔਰ ਪ੍ਰੋਗਰਾਮ ਦੇ ਵਿੱਚ ਲੇਟ ਆਏ ਹੋ ਅਤੇ ਟਾਪਿਕ 'ਤੇ ਵੀ ਅਜੇ ਤੱਕ ਗੱਲ ਕੋਈ ਨਹੀਂ ਕੀਤੀ ਕਾਰੀ ਮੁਹੰਮਦ ਕਾਸਿਮ ਚਾਂਡੀਓ ਔਰ ਮੇਰੇ ਛੋਟੇ ਪਿਆਰੇ ਭਾਈ ਸਰਦਾਰ ਹਾਸ਼ਿਮ ਖਾਨ ਚਾਂਡੀਓ ਇਸਲਾਮਾਬਾਦ ਮਰੀ ਸੇ ਪ੍ਰੋਗਰਾਮ ਕੋ ਸੁਣ ਰਹੇ ਹੈ ਔਰ ਆਪਕੀ ਨਜ਼ਰ ਏਕ ਗੀਤ ਦੋ ਦੁੱਖ ਹਿਜਰ ਫਿਰਾਕ ਕਾਰੀ ਸਾਹਿਬ ਬਹੁਤ ਸ਼ੁਕਰੀਆ ਬੜੀਆਂ ਮਿਹਰਬਾਨੀਆਂ ਸਰਦਾਰ ਹਾਸ਼ਿਮ ਖਾਨ ਥੈਂਕ ਯੂ ਸੋ ਮੱਚ ਡਬਲ 471 ਤੇ ਜ਼ਰਾ ਮੈਸੇਜ ਪੜ੍ਹੇ ਜਾ ਰਹੇ ਨੇ ਔਰ ਫੇਸਬੁੱਕ ਦੇ ਇਤਨੇ ਕਮੈਂਟਸ ਨੇ ਕਿ ਮਿਕਸਅਪ ਹੋ ਰਹੇ ਨੇ ਔਰ ਬਹੁਤ ਜ਼ਿਆਦਾ ਨੇ ਅਗਰ ਦੋਸਤ ਆਬਾਬ ਦੇ ਰਹਿ ਜਾਣ ਤਾਂ ਨਾਰਾਜ਼ ਨਾ ਹੋਵੇ ਸ਼ਹਿਜ਼ਾਦ ਯਕੂਬ ਸਾਹਿਬ ਸੁਣੋ ਦੱਸੋ ਅਵੈਸ ਸ਼ਾਹ ਜੀ ਕੀ ਖਿਆਲ ਹੈ ਮੀਆਂ ਫਾਰੂਕ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ ਮੀਆਂ ਫਾਰੂਕ ਬਹੁਤ ਸ਼ੁਕਰੀਆ ਅਤੀਕ ਮਿਹਰਬਾਨੀਆਂ ਡਾਕਟਰ ਮਜ਼ਹਰ ਥੈਂਕ ਯੂ ਸੋ ਮੱਚ

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਸ਼ਫਕਤ ਅਲੀ ਮੀਊ, ਸ਼ੌਕਤ ਅਲੀ ਮੀਊ ਨੰਬਰਦਾਰ, ਮੁਸ਼ਤਾਕ ਖਾਨ ਮੀਊ ਨੰਬਰਦਾਰ, ਮਾਸਟਰ ਸਲੀਮ ਜਵੇਦ ਮੀਊ ਨੰਬਰਦਾਰ, ਪੀਰ ਮਹਲ ਚੱਕ ਨੰਬਰ 755 ਗਾਫਬੇ। ਪ੍ਰੋਗਰਾਮ ਕਮਾਲ ਹੈ, ਰੇਡੀਓ ਐਫ ਐਮ 101 ਕੀ ਪਿਆਰੀ ਟੀਮ ਕੋ ਸਲਾਮ। ਬਹੁਤ ਸ਼ੁਕਰੀਆ ਜੀ ਸ਼ਫਕਤ ਮੀਊ, ਥੈਂਕ ਯੂ ਸੋ ਮੱਚ ਨੰਬਰਦਾਰ ਬਿਰਾਦਰੀ, ਸ਼ੁਕਰੀਆ। ਲਓ ਜੀ ਵਾਹ ਬਾਈ ਵਾਹ, ਵਾਹ ਬਾਈ ਵਾਹ, ਕਮਾਲ ਹੋ ਗਿਆ ਜਨਾਬ। 1K ਕਮੈਂਟਸ, ਯਾਨੀ 1000 ਕਮੈਂਟਸ ਹੋ ਗਏ ਜੀ ਸਾਡੇ ਪ੍ਰੋਗਰਾਮ ਦੇ ਵਿੱਚ, ਔਰ ਇਹ ਮੁਹੱਬਤਾਂ ਨੇ ਤੁਹਾਡੀਆਂ, ਇਸ ਤੋਂ ਇਲਾਵਾ ਕੁਛ ਵੀ ਨਹੀਂ, ਤੁਹਾਡੀਆਂ ਚਾਹਤਾਂ ਨੇ, ਤੁਹਾਡਾ ਖਲਾਸ ਹੈ ਜਿਸ ਦੇ ਵਜ੍ਹਾ ਤੋਂ ਪ੍ਰੋਗਰਾਮ ਦੇ ਵਿੱਚ ਇਤਨੀ ਮਕਬੂਲੀਅਤ ਜਾਂ ਇਤਨੇ ਦੋਸਤ ਸ਼ਾਮਿਲ ਹੋ। ਖਾਲਿਦ ਮਲਿਕ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਸ਼ਹਿਜ਼ਾਦ ਯਕੂਬ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਮੈਸੇਜ ਪੈਕ ਕਰਦੇ ਨੇ, ਔਰ 1K ਦੀਆਂ ਮੁਬਾਰਕਾਂ ਵੀ ਸ਼ੁਰੂ ਹੋ ਗਈਆਂ ਜਨਾਬ, ਮਿਹਰਬਾਨੀਆਂ 1000 ਕਮੈਂਟਸ ਕਰਨ 'ਤੇ ਮੈਂ ਤੁਹਾਡਾ ਸ਼ੁਕਰਗੁਜ਼ਾਰ।

ਲਓ ਜਨਾਬ, ਇੱਕ ਦਫ਼ਾ ਫਿਰ ਸ਼ੁਕਰੀਆ ਅਦਾ ਕਰਾਂਗਾ ਤੁਹਾਡੀਆਂ ਚਾਹਤਾਂ ਦਾ, ਤੁਹਾਡੀਆਂ ਮੁਹੱਬਤਾਂ ਦਾ, ਤੁਹਾਡੇ ਖਲੂਸ ਦਾ, ਔਰ ਮਕਰੂਜ਼ ਤੁਹਾਡੀਆਂ ਮੁਹੱਬਤਾਂ ਦਾ, ਗੁਲਾਮ ਅਲੀ ਜਾਵੇਦ। ਇਤਨਾ ਅੱਛਾ ਪ੍ਰੋਗਰਾਮ ਕਰਾਵਣ 'ਤੇ ਔਰ ਇਤਨਾ ਅੱਛਾ ਪਰਫਾਰਮੈਂਸ ਬਣਾਉਣ 'ਤੇ ਸ਼ੁਕਰਗੁਜ਼ਾਰ। ਪ੍ਰੋਗਰਾਮ ਦਾ ਵੇਲਾ ਮੁੱਕਣ ਵਾਲੇ ਪਾਸੇ ਆ ਗਿਆ ਹੈ ਔਰ ਮੈਂ ਤੁਹਾਡੇ ਕੋਲ ਚਾਹਵਾਂ ਇਜਾਜ਼ਤ। ਦਿਲ ਤਾਂ ਨਹੀਂ ਪਿਆ ਕਰਦਾ, ਲੇਕਿਨ ਮਜਬੂਰੀ ਕਿ ਹੁਣ ਸਟੂਡੀਓ ਛੋੜਨਾ ਪਏਗਾ ਔਰ ਅੱਗੇ ਆਏਗਾ ਮੁਹਰਮ ਉਲ ਹਰਾਮ। ਤੁਹਾਡੀ ਮੇਰੀ ਮੁਲਾਕਾਤ ਹੋਏਗੀ 10 ਮੁਹਰਮ ਉਲ ਹਰਾਮ ਤੋਂ ਬਾਅਦ, ਯਾਨੀ ਇਸ਼ਰਾ ਮੁਹਰਮ ਤੋਂ ਬਾਅਦ। ਅਗਰ ਸਾਵਾਂ ਨੇ ਕੀਤੀ ਵਫਾ, ਜ਼ਿੰਦਗੀ ਰਹੀ ਬਾਕੀ ਅਤੇ ਮੁਲਾਕਾਤਾਂ ਰਹਿਣਗੀਆਂ, ਉਦੋਂ ਤੱਕ ਰੱਬ ਰਾਖਾ ਅਤੇ ਅੱਲਾ ਬੇਲੀ।

ਮੈਂ ਨਾ ਵੇਖਾਂ ਤੇ ਉਹ ਵੇਖੇ ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ ਯਾਰ ਫਰੀਦਾ ਬੂਹੇ ਯਾਰ ਦੇ ਮਰੀਏ ਭਾਵੇਂ ਉਹ ਵੇਖੇ ਯਾਰ ਨਾ ਵੇਖੇ।

0: there's music, and then there's magic. One Above, FM 101.
1: अब वक्त हुआ चाहता है कमर्शियल ब्रेक का।
2: खानदान में किसी फर्द की वफात बिलाशुबा एक सानिया है, लेकिन मरहूम का शनाख्ती कार्ड मंसूख कराना बहरहाल जरूरी है ताकि उसके गलत इस्तेमाल की रोकथाम हो और विरासत की तकसीम में कोई परेशानी ना हो। याद रखें, नादरा यूनियन काउंसिल में इंदराज की बुनियाद पर मतवफी का शनाख्ती कार्ड मंसूख करता है और आपको उन तमाम मराहिल की तकमील में हर मुमकिन मावनत फराहम करता है। नादरा ने यूनियन काउंसिल में वफात का इंदराज आसान बनाने के लिए पाकिस्तान भर के हस्पतालों में जदीद तरीन डेथ नोटिफिकेशन टूल्स फराहम कर दिए हैं। हस्पताल में अपने खानदान के किसी फर्द की वफात पर अपना और मतवफी का शनाख्ती कार्ड लेकर हस्पताल में मौजूद रजिस्ट्रेशन काउंटर पर तशरीफ ले जाएं और वफात का इंदराज करने के बाद रसीद हासिल करें। इसके साथ ही आपको दिए गए नंबर पर नादरा की जानिब से SMS रसीद भी मौसूल हो जाएगी। वफात के 30 दिन के अंदर हस्पताल की रसीद के हमरा अपनी यूनियन काउंसिल में तशरीफ लाएं और वफात का इंदराज कराने के बाद डेथ सर्टिफिकेट हासिल करें। इसके बाद नादरा दफ्तर तशरीफ लाएं और मतवफी का शनाख्ती कार्ड मंसूख कराएं। नादरा की पाक आईडी मोबाइल ऐप के जरिए आप यूनियन काउंसिल से डेथ सर्टिफिकेट और नादरा से बेफॉर्म घर बैठे भी बनवा सकते हैं। नादरा, आपकी शनाख्त, आपकी पहचान।
3: हर्बल एक्सपर्ट प्रोफेसर सुलेमान दे तिब्बी मशवरे। सोने पैन प्राओ ते मेरे बुजुर्गो, दवाखाना सुलेमान वालों तुहाडी मेजबान साइमा। हर्बल एक्सपर्ट प्रोफेसर सुलेमान दे तिब्बी मशवरे लेके हाजिर है, सलाम कबूल करो। सोने भैन भ्राओ, ए प्रोग्राम बहुत ही खास है क्योंकि इस प्रोग्राम विच साडे मुल्क दे खास ते मशहूर तबीब जनाब प्रोफेसर सुलेमान साहब तशरीफ लियांदे ने, जिन्हां नूं कई बारी गोल्ड मेडल भी मिलिया है। मेरे बहुत ही सोने भैन भ्राओ, तुसी फिकर ना करो, बस थोड़ा जिहा इंतजार करो ते लिखो साडा पता ते फोन नंबर, उस तो बाद मैं तुहाडी मुलाकात सुलेमान साहब नाल करवावांगी। ते नोट करो, सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhanalhr@gmail.com। सोने भैन भ्राओ, हुण मिलने आ जनाब प्रोफेसर सुलेमान साहब नू। सुलेमान साहब जी आया नू, बल्कि जी पार के जी आया नू।
4: सहमा जी, जी पार के बहुत बहुत शुक्रिया।
3: सुलेमान साहब, तुहाडे कोलों कौन जित सकदा, अखीर तजर्बेकार हकीम हो ना। सुलेमान साहब, मेरा वास चले तो मैं एक ही बारी प्रोग्राम विच सारियां ईमेल्स पढ़ जावां, पर तुसी प्रोग्राम दा वक्त ही घट रख्या है, अजे गल्लां शुरू ही हुंदियां ने ते प्रोग्राम दा वेला मुक जांदा।
4: सहमा जी, तुहाडे लई ते इक हफ्ते दा प्रोग्राम भी घट रहेगा।
3: हाय अल्लाह हकीम साहब, की मैं इन्ना बोल लिया। वैसे हकीम साहब, जे मैं ना ना बोलां
4: जी
3: ते तुसी आप भी उदास हो जाओगे। सुलेमान साहब, क्यों ना हुण ईमेल्स ते SMS पढ़ लईए।
4: जी जरूर।
3: सुलेमान साहब, ईमेल फैसल इमरान साहब दिए। सुलेमान साहब, इन्हां नूं शुगर दी तकलीफ है, पर एसाबी कमजोरी दी वजह नाल ज्यादा परेशान ने। कहंदे ने कि शुगर दे सबब इन्नी कमजोरी हो गई है कि कुछ भी चंगा नहीं लगदा।
4: अच्छा।
3: बस ज़हन ते बोझ ही रहंदा है, क्योंकि असीं सुनिया है कि शुगर दी कमजोरी नहीं जांदी। सुलेमान साहब, तुसीं इस बारे की कहंदे हो?
4: फैसल भाई, यहां ते तुसीं सुनियां सुनाईयां गल्लां नूं मन लवो या फिर मेरी गल ते यकीन करो। ते मैं इस बारे कहना वा कि एसाबी कमजोरी शुगर नाल होवे या ब्लड प्रेशर नाल, हर किस्म की असाबी कमजोरी दूर हो सकती है। फैसल भाई, तुसी किसे दिन मेरे को तशरीफ लियाओ, मैं तैनू उन्हां मरीजां दे बारे दसांगा जिन्हां नू शुगर दे सबब असाबी कमजोरी सी, पर इलाज तो बाद सोहणे रब ने उन्हां दी कमजोरी दूर कर दित्ती। मेरे भाई, तुसी एक बारी इलाज करा के वेखो, सोहणे रब दी मेहरबानी नाल तुहाडे जिस्म विच नवीं ताकत आ जाएगी ते तुसी शुगर दे बावजूद खुशियां भरी जिंदगी गुजार सकोगे इंशाल्लाह, क्योंकि इहदा जड़ी बूटियां विच पक्का इलाज मौजूद है।
3: सुलेमान साहब, मेरा ख्याल है कि सब तो भैड़ी बीमारी मोटापा है
4: जी,
3: तुहाडा की ख्याल है?
4: ਸਹਿਮਾ ਜੀ, ਹਰ ਬਿਮਾਰੀ ਖਤਰਨਾਕ ਹੁੰਦੀ ਹੈ, ਭਾਵੇਂ ਉਹ ਨਜ਼ਰਾਂ ਜ਼ੁਕਾਮ ਬੁਖਾਰ ਹੀ ਕਿਉਂ ਨਾ ਹੋਵੇ।
3: ਸੁਲੇਮਾਨ ਸਾਹਿਬ, ਇਹ ਗੱਲ ਤਾਂ ਠੀਕ ਹੈ, ਪਰ ਮੋਟੇ ਬੰਦੇ ਨੂੰ ਤਾਂ ਲੋਕੀ ਅਜੀਬ ਅਜੀਬ ਨਾਵਾਂ ਨਾਲ ਛੇੜਦੇ ਨੇ। ਹਾਏ ਹਾਏ, ਮੋਟੇ ਨੂੰ ਕਿੰਨਾ ਦੁੱਖ ਹੁੰਦਾ ਹੋਵੇਗਾ। ਸੁਲੇਮਾਨ ਸਾਹਿਬ, ਈਮੇਲ ਹਾਜ਼ਰ ਹੈ ਜਿਹੜੀ ਸ਼ਕੂਰ ਸਦੀਕੀ ਹੋਰਾਂ ਲਿਖੀ ਹੈ।
4: ਜੀ ਜੀ।
3: ਇਹ ਕਹਿੰਦੇ ਨੇ ਕਿ ਮੇਰਾ ਦਿਮਾਗ ਬਹੁਤ ਹੀ ਕਮਜ਼ੋਰ ਹੋ ਗਿਆ, ਕੁਝ ਯਾਦ ਹੀ ਨਹੀਂ ਰਹਿੰਦਾ, ਨਜ਼ਰ ਵੀ ਡਿੱਗਦੀ ਜਾ ਰਹੀ ਹੈ ਤੇ ਵਾਲ ਚਿੱਟੇ ਹੁੰਦੇ ਪਏ ਨੇ।
4: ਠੀਕ।
3: ਮੈਂ ਸਰਦਾਈ ਵੀ ਪੀਣਾ ਵਾਂ ਪਰ ਕੁਝ ਵੀ ਫਾਇਦਾ ਨਹੀਂ ਹੁੰਦਾ। ਮਿਹਰਬਾਨੀ ਕਰਕੇ ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਦਿਮਾਗੀ ਕਮਜ਼ੋਰੀ ਦੂਰ ਹੋ ਜਾਵੇ।
4: ਸ਼ਕੂਰ ਭਾਈ, ਦਿਮਾਗੀ ਕਮਜ਼ੋਰੀ ਦੀ ਅਸਲ ਵਜ੍ਹਾ ਜਿਸਮ ਵਿੱਚ ਬਲਗਮ ਤੇ ਰੇਸ਼ੇ ਦੀ ਜ਼ਿਆਦਤੀ ਹੈ। ਜਦੋਂ ਤੱਕ ਰੇਸ਼ਾ ਤੇ ਕੇਰਾ ਦੂਰ ਨਹੀਂ ਹੋਵੇਗਾ ਇਹ ਤਕਲੀਫ ਠੀਕ ਨਹੀਂ ਹੋਵੇਗੀ, ਭਾਵੇਂ ਤੁਸੀਂ 10 ਸਾਲ ਵੀ ਸਰਦਾਈ ਪੀਓ। ਮੇਰੇ ਭਾਈ, ਤੁਸੀਂ ਖੱਟੀਆਂ ਤੇ ਠੰਡੀਆਂ ਤਸੀਰ ਵਾਲੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਤੇ ਥੋੜ੍ਹਾ ਬਹੁਤ ਪੈਦਲ ਵੀ ਤੁਰਿਆ ਕਰੋ ਤਾਂ ਕਿ ਜਿਗਰ ਮੇਦਾ ਠੀਕ ਰਹੇ। ਮੇਰੇ ਭਾਈ, ਜਿਹੜੀ ਦਵਾਈ ਮੈਂ ਤੁਹਾਨੂੰ ਪਾਰਸਲ ਕਰਵਾਵਾਂਗਾ ਉਹ ਬਹੁਤ ਹੀ ਅਜ਼ਮਾਈ ਹੋਈ ਹੈ, ਜਿਹੜੀ ਰੇਸ਼ੇ ਤੇ ਕੇਰੇ ਨੂੰ ਜੜ੍ਹ ਤੋਂ ਖਤਮ ਕਰ ਦਿੰਦੀ ਹੈ। ਇਸ ਦਵਾਈ ਨਾਲ ਦਿਮਾਗ ਨੂੰ ਤਾਕਤ ਮਿਲੇਗੀ ਤੇ ਇਨਸ਼ਾਅੱਲਾ ਨਜ਼ਰ ਵੀ ਠੀਕ ਹੋ ਜਾਵੇਗੀ ਤੇ ਯਾਦਦਾਸ਼ਤ ਵਿੱਚ ਵੀ ਇਜ਼ਾਫਾ ਹੋਵੇਗਾ
3: ਇਨਸ਼ਾਅੱਲਾ ਤਾਲਾ। ਜੀ ਸ਼ਕੂਰ ਭਾਈ, ਹੁਣ ਤੁਸੀਂ ਫਿਕਰ ਨਾ ਕਰੋ ਤੇ ਹਕੀਮ ਸਾਹਿਬ ਦੀ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡਾ ਦਿਮਾਗ ਕੰਪਿਊਟਰ ਵਾਂਗ ਤੇਜ਼ ਹੋ ਜਾਏਗਾ। ਜੀ ਸੁਲੇਮਾਨ ਸਾਹਿਬ, ਕੰਪਿਊਟਰ ਤੋਂ ਯਾਦ ਆਇਆ ਕਿ ਅੱਜ ਕੱਲ੍ਹ ਕੰਪਿਊਟਰ ਦਾ ਬਹੁਤ ਗਲਤ ਇਸਤੇਮਾਲ ਹੋ ਰਿਹਾ।
4: ਜੀ।
3: ਤੇ ਇਸ ਹਵਾਲੇ ਨਾਲ ਇੱਕ ਮਰੀਜ਼ ਦੀ ਈਮੇਲ ਵੀ ਆਈ ਹੈ ਜਿਹੜੀ ਮੈਂ ਤੁਹਾਨੂੰ ਸੁਣਾਵਾਂਗੀ। ਪਹਿਲਾਂ ਇਹ ਈਮੇਲ ਪੜ੍ਹ ਲਵਾਂ। ਈਮੇਲ ਸਗੀਰ ਅਹਿਮਦ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰਾ ਮੇਦਾ ਕੁਝ ਖਰਾਬ ਹੋ ਗਿਆ, ਢਿੱਡ ਵਿੱਚ ਖੱਬੇ ਪਾਸੇ ਦਰਦ ਵੀ ਹੁੰਦਾ ਹੈ ਤੇ ਖਿੱਚ ਜਿਹੀ ਵੀ ਪੈਂਦੀ ਹੈ, ਭੁੱਖ ਨਹੀਂ ਲੱਗਦੀ ਤੇ ਮੂੰਹ ਫਿੱਕਾ ਤੇ ਕੌੜਾ ਹੋ ਜਾਂਦਾ ਹੈ ਤੇ ਸਾਹ ਫੁੱਲਦੀ ਹੈ, ਰਾਤ ਨੂੰ ਖੱਬੇ ਪਾਸੇ ਸੋਣਾ ਜਿਹੜਾ ਨਾ ਸੁੱਤਾ ਨਹੀਂ ਜਾਂਦਾ, ਬਹੁਤ ਹੀ ਪੀੜ ਹੁੰਦੀ ਹੈ, ਦਵਾਈ ਪਾਰਸਲ ਕਰ ਦਿਓ।
4: ਸਗੀਰ ਭਾਈ, ਤੁਸੀਂ ਜਿਹੜੀਆਂ ਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਨੂੰ ਮੇਦੇ ਦਾ ਕੋਈ ਮਸਲਾ ਨਹੀਂ ਬਲਕਿ ਤੁਹਾਡੀ ਤਿੱਲੀ ਵੱਧ ਗਈ ਹੈ, ਜਿਹਨੂੰ ਤਿੱਬੀ ਜ਼ਬਾਨ ਵਿੱਚ ਅਜ਼ਮੁਲ ਤਹਾਲ ਕਹਿੰਦੇ ਨੇ। ਮੇਰੇ ਭਾਈ, ਯਾਦ ਰੱਖੋ ਕਿ ਜਦੋਂ ਤਿੱਲੀ ਵੱਧ ਜਾਵੇ ਤੇ ਜਿਗਰ ਲਾਜ਼ਮੀ ਤੌਰ ਤੇ ਖਰਾਬ ਹੋ ਜਾਂਦਾ ਹੈ, ਇਸ ਲਈ ਤੁਸੀਂ ਇਲਾਜ ਵਿੱਚ ਲਾਪਰਵਾਹੀ ਨਹੀਂ ਕਰਨੀ। ਸਗੀਰ ਭਾਈ, ਤੁਸੀਂ ਚਕਨਾਈ ਵਾਲੀਆਂ ਚੀਜ਼ਾਂ ਤੇ ਗੋਸ਼ਤ ਕੁਝ ਦਿਨਾਂ ਲਈ ਬਿਲਕੁਲ ਛੱਡ ਦਿਓ ਤੇ ਸੁਬਹ ਸ਼ਾਮ ਪੈਦਲ ਜ਼ਰੂਰ ਤੁਰਿਆ ਕਰੋ। ਮੈਂ ਤੁਹਾਨੂੰ ਇੱਕ ਦਵਾਈ ਪਾਰਸਲ ਕਰਵਾ ਰਿਹਾ ਵਾਂ ਜਿਹੜੀ ਜਿਗਰ ਤੇ ਤਿੱਲੀ ਦੋਵਾਂ ਵਾਸਤੇ ਬਹੁਤ ਹੀ ਫਾਇਦੇ ਵਾਲੀ ਹੈ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ 2-3 ਹਫ਼ਤੇ ਦੇ ਇਲਾਜ ਨਾਲ ਬਿਲਕੁਲ ਠੀਕ ਹੋ ਜਾਵੋਗੇ
3: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲਸ ਤੇ ਬਾਕੀ ਨੇ, ਤੁਹਾਡੀ ਇਜਾਜ਼ਤ ਹੋਵੇ ਤੇ ਅੱਧੀ ਛੁੱਟੀ ਕਰ ਲਓ
4: ਜੀ। ਬਿਲਕੁਲ,
3: ਪਰ ਕੀ ਫਾਇਦਾ, ਤੁਸੀਂ ਅੱਧੀ ਛੁੱਟੀ ਵਿੱਚ ਕੁਝ ਖਾਣ ਪੀਣ ਤੇ ਦਿੰਦੇ ਨਹੀਂ। ਮੋਹਤਰਮ ਭੈਣ ਭਰਾ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ
5: ਈਮੇਲਸ ਤੇ SMS
3: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
5: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
3: ਜੀ ਭੈਣ ਭਰਾ, ਤਿਆਰ ਹੋ ਜਾਓ, ਪਰ ਕਿਧਰੇ ਜਾਣ ਵਾਸਤੇ ਨਹੀਂ ਬਲਕਿ
5: ਹਰਬਲ ਐਕਸਪਰਟ ਪ੍ਰੋਫੈਸਰ
3: ਸੁਲੇਮਾਨ ਦੇ ਤਿੱਬੀ ਮਸ਼ਵਰੇ ਸੁਣਨ ਲਈ। ਸੁਲੇਮਾਨ ਸਾਹਿਬ, ਈਮੇਲ ਭੈਣ ਹੋਰਾਂ ਦੀ ਹੈ ਜਿਹਨੂੰ ਪੜ੍ਹ ਕੇ ਹੀ ਡਰ ਲੱਗਦਾ ਪਿਆ।
4: ਕਿਉਂ ਸਹਿਮਾ ਜੀ, ਇਹਦੇ ਵਿੱਚ ਕੋਈ ਸੱਪ ਨਿਕਲ ਆਇਆ?
3: ਇਹ ਸਭ ਤੋਂ ਵੀ ਬਹੁਤ ਜ਼ਿਆਦਾ ਖਤਰਨਾਕ ਬਿਮਾਰੀ ਹੈ।
4: ਅੱਛਾ
3: ਸੁਲੇਮਾਨ ਸਾਹਿਬ, ਇਹਨਾਂ ਨੂੰ ਮੋਟਾਪਾ ਤੇ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਸਕਿਨ ਦਾ ਵੀ ਮਸਲਾ ਹੈ।
4: ਜੀ ਜੀ।
3: ਛਾਈਆਂ ਬਣ ਗਈਆਂ ਨੇ ਤੇ ਚਿਹਰੇ ਦੀ ਜਿਹੜੀ ਸਕਿਨ ਹੈ ਖੁਰਦ ਰਹੀ ਹੈ ਤੇ ਬਹੁਤ ਸਖਤ ਹੋ ਗਈ ਹੈ। ਇਹ ਕਹਿੰਦੀਆਂ ਨੇ ਕਿ ਮੈਂ ਬੜਾ ਪੈਸਾ ਬਰਬਾਦ ਕੀਤਾ ਪਰ ਇੱਕ ਬਿਮਾਰੀ ਵੀ ਠੀਕ ਨਹੀਂ ਹੋਈ, ਬਹੁਤ ਪਰੇਸ਼ਾਨ ਹੈ, ਇਸ ਮਸਲੇ ਦਾ ਹੱਲ ਜ਼ਰੂਰ ਦੱਸਣਾ।
4: ਭੈਣ ਜੀ, ਤੁਹਾਡੀ ਪਰੇਸ਼ਾਨੀ ਆਪਣੀ ਜਗ੍ਹਾ ਠੀਕ ਹੈ ਪਰ ਮੇਰਾ ਖਿਆਲ ਹੈ ਕਿ ਤੁਸੀਂ ਟੀਕੇ ਇਲਾਜ ਨਹੀਂ ਕਰਾਇਆ ਜਾਂ ਫਿਰ ਤੁਹਾਡੀ ਅਸਲ ਬਿਮਾਰੀ ਦੀ ਤਸ਼ਖੀਸ ਹੀ ਨਹੀਂ ਕੀਤੀ ਗਈ ਜਿੰਦੀ ਵਜ੍ਹਾ ਨਾਲ ਤੁਹਾਨੂੰ ਅਜੇ ਤੱਕ ਆਰਾਮ ਨਹੀਂ ਹੋਇਆ। ਭੈਣ ਜੀ, ਜੇ ਮੁਮਕਿਨ ਹੋਵੇ ਤੇ ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੁਕੰਮਲ ਤਸ਼ਖੀਸ ਤੋਂ ਬਾਅਦ ਤੁਹਾਡਾ ਇਲਾਜ ਸ਼ੁਰੂ ਕੀਤਾ ਜਾਵੇ। ਭੈਣ ਜੀ, ਤੁਸੀਂ ਮਜ਼ੀਦ ਪਰੇਸ਼ਾਨ ਨਾ ਹੋਵੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਸ ਵਾਰੀ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ ਤੇ ਕੁਝ ਅਰਸੇ ਇਲਾਜ ਤੋਂ ਬਾਅਦ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਯਾਨੀ ਮੋਟਾਪਾ, ਬਲੱਡ ਪ੍ਰੈਸ਼ਰ ਤੇ ਸਕਿਨ ਦੀ ਖਰਾਬੀ ਇਹ ਸਾਰੇ ਮਸਲੇ ਇਨਸ਼ਾਅੱਲਾ ਦੂਰ ਹੋ ਜਾਣਗੇ
6: ਇਨਸ਼ਾਅੱਲਾ ਤਾਲਾ ਜੀ। ਭੈਣ ਜੀ ਮੈਂ ਵੀ ਦੁਆ ਕਰਨੀ ਆ ਕਿ ਰੱਬ ਤੁਹਾਨੂੰ ਇਹਨਾਂ ਬਿਮਾਰੀਆਂ ਤੋਂ ਸ਼ਿਫਾ ਦੇਵੇ। ਆਮੀਨ। ਸੁਲੇਮਾਨ ਸਾਹਿਬ ਇਹ ਈਮੇਲ ਆਰਿਫ ਚੁਖਤਾਈ ਸਾਹਿਬ ਨੇ ਲਿਖੀ
4: ਜੀ ਜੀ।
6: ਇਹ ਕਹਿੰਦੇ ਨੇ ਕਿ ਸੁਣਿਆ ਹੈ ਕਿ ਜੋੜਾਂ ਦਾ ਦਰਦ ਕਦੇ ਵੀ ਠੀਕ ਨਹੀਂ ਹੁੰਦਾ, ਬਸ ਗੋਲੀਆਂ ਖਾਂਦੇ ਰਹੋ ਤੇ ਆਰਾਮ, ਤੇ ਜਦੋਂ ਦਵਾਈ ਛੱਡ ਦਿਓ ਤੇ ਫਿਰ ਉਹੀ ਤਕਲੀਫ ਹੋ ਜਾਂਦੀ। ਸੁਲੇਮਾਨ ਸਾਹਿਬ ਮੈਂ ਤੇ ਕਾਫੀ ਇਲਾਜ ਕਰਵਾ ਬੈਠਾ ਵਾਂ, ਹੁਣ ਆਖਰੀ ਉਮੀਦ ਤੇ ਤੁਹਾਨੂੰ ਈਮੇਲ ਲਿਖੀ ਹੈ ਕਿ ਸ਼ਾਇਦ ਤੁਹਾਡੇ ਕੋਲ ਜਿਹੜਾ ਇਲਾਜ ਜਿਹੜਾ ਨਾ ਉਹ ਕੁਝ ਫਾਇਦੇਮੰਦ ਹੋਵੇ।
4: ਠੀਕ
6: ਸੁਲੇਮਾਨ ਸਾਹਿਬ, ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਵਕਤੀ ਆਰਾਮ ਨਹੀਂ ਬਲਕਿ ਪੂਰੀ ਤਰ੍ਹਾਂ ਆਰਾਮ ਆ ਜਾਵੇ। ਮੈਂ ਤੁਹਾਡੇ ਇਲਾਜ ਨੂੰ ਅਜ਼ਮਾਉਣਾ ਚਾਹੁੰਦਾ ਹਾਂ। ਲਓ ਜੀ ਸੁਲੇਮਾਨ ਸਾਹਿਬ, ਇਹ ਤੇ ਤੁਹਾਡਾ ਇਮਤਿਹਾਨ ਸ਼ੁਰੂ ਹੋ ਗਿਆ, ਲੱਗਦਾ ਭਾਈ ਹੋਰੀ ਟੀਚਰ ਨੇ।
4: ਆਰਫ ਭਾਈ ਮੇਰੀ ਇੱਕ ਗੱਲ ਯਾਦ ਰੱਖੋ ਕਿ ਜਿਹੜਾ ਮਰੀਜ਼ ਮੁਆਲਜ ਨੂੰ ਅਜ਼ਮਾਉਣ ਲਈ ਇਲਾਜ ਕਰਵਾਏਗਾ ਉਹ ਕਿਸੇ ਵੀ ਮੁਆਲਜ ਤੋਂ ਮੁਤਮਿਨ ਨਹੀਂ ਹੋਵੇਗਾ।
6: ਬਿਲਕੁਲ ਸਹੀ ਗੱਲ ਕੀਤੀ,
4: ਕਿਉਂਕਿ ਉਹਦੇ ਦਿਲ ਵਿੱਚ ਸ਼ੱਕ ਹੀ ਰਹੇਗਾ ਕਿ ਪਤਾ ਨਹੀਂ ਮੈਂ ਠੀਕ ਹੋਵਾਂਗਾ ਜਾਂ ਨਹੀਂ ਹੋਵਾਂਗਾ।
6: ਤੇ ਹਕੀਮ ਸਾਹਿਬ ਕਹਿੰਦੇ ਨਾ ਕਿ ਪੀਰ ਵੱਡਾ ਨਹੀਂ ਹੁੰਦਾ, ਯਕੀਨ ਵੱਡਾ ਹੁੰਦਾ।
4: ਜੀ ਬਿਲਕੁਲ, ਇਹ ਤੇ ਬਿਲਕੁਲ ਤੁਸੀਂ ਗੱਲ ਸਹੀ ਕੀਤੀ ਹੈ। ਐਸੇ ਹਾਲਤ ਵਿੱਚ ਮਰੀਜ਼ ਕਦੀ ਵੀ ਟੀਕੇ ਇਲਾਜ ਨਹੀਂ ਕਰਾਏਗਾ ਬਲਕਿ ਮੁਆਲਜ ਹੀ ਬਦਲਦਾ ਰਹੇਗਾ ਜਿਹਦੇ ਨਾਲ ਉਹਦੀ ਬਿਮਾਰੀ ਵੱਧਦੀ ਜਾਵੇਗੀ। ਮੇਰੇ ਭਾਈ ਤੁਸੀਂ ਕਿਸੇ ਵੀ ਮੁਆਲਜ ਤੋਂ ਇਲਾਜ ਕਰਾਓ, ਤੁਹਾਨੂੰ ਸੋਹਣੇ ਰੱਬ 'ਤੇ ਭਰੋਸਾ ਹੋਣਾ ਚਾਹੀਦਾ ਹੈ ਕਿ ਉਹਦੀ ਜ਼ਾਤੇ ਬਾਰੀ ਸ਼ਿਫਾ ਦੇਣ ਵਾਲੀ ਹੈ। ਜਦੋਂ ਤੁਹਾਨੂੰ ਖੁਦਾ 'ਤੇ ਭਰੋਸਾ ਹੋਵੇਗਾ ਤੇ ਰੱਬ ਮਿੱਟੀ ਨੂੰ ਵੀ ਸ਼ਿਫਾ ਬਣਾ ਦੇਵੇਗਾ।
6: ਬਿਲਕੁਲ ਬਿਲਕੁਲ।
4: ਮੇਰੇ ਭਾਈ ਜੋੜਾਂ ਦਾ ਦਰਦ ਇਹੋ ਜਿਹੀ ਬਿਮਾਰੀ ਹੈ ਜਿਹੜੀ ਇੱਕ ਦੋ ਦਿਨ ਲਈ ਨਹੀਂ ਬਲਕਿ ਇਹਦਾ ਲੰਮਾ ਇਲਾਜ ਕਰਾਉਣਾ ਪੈਂਦਾ ਹੈ। ਇਸ ਲਈ ਤੁਸੀਂ ਅਜ਼ਮਾਇਸ਼ ਦੇ ਚੱਕਰਾਂ ਵਿੱਚ ਨਾ ਪਵੋ ਤੇ ਜ਼ਰਾ ਟੀਕੇ ਇਲਾਜ ਕਰਾਓ। ਆਰਫ ਭਾਈ ਬਿਹਤਰ ਹੈ ਕਿ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ, ਪਹਿਲੇ ਮੈਂ ਤੁਹਾਡੀ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਕਰਾਂਗਾ ਕਿ ਤੁਹਾਨੂੰ ਬਿਮਾਰੀ ਆਖਰ ਕਿਸ ਵਜ੍ਹਾ ਨਾਲ ਹੋਈ ਹੈ, ਉਸ ਤੋਂ ਬਾਅਦ ਹੀ ਮੈਂ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ। ਮੇਰੇ ਭਾਈ ਇਹ ਗੱਲ ਗਲਤ ਹੈ ਕਿ ਜੋੜਾਂ ਦਾ ਦਰਦ ਕਦੀ ਵੀ ਠੀਕ ਨਹੀਂ ਹੁੰਦਾ, ਤੁਸੀਂ ਇਲਾਜ ਕਰਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੀ ਜੜੀ ਬੂਟੀਆਂ ਵਿੱਚ ਮੌਜੂਦ ਹੈ
6: ਇਨਸ਼ਾਅੱਲਾ ਤਾਲਾ। ਜੀ ਭਾਈ ਜੀ ਹੁਣ ਤੁਸੀਂ ਇਮਤਿਹਾਨੀ ਚੱਕਰਾਂ ਵਿੱਚ ਨਹੀਂ ਪੈਣਾ ਤੇ ਬਸ ਇਲਾਜ ਕਰਾਉਣਾ। ਸੁਲੇਮਾਨ ਸਾਹਿਬ ਅਗਲੀ
7: SMS
6: ਹਾਜ਼ਰ ਹੈ ਜਿਹੜੀ ਇਮਰਾਨ ਰਸੂਲ ਸਾਹਿਬ ਨੇ ਲਿਖੀ ਹੈ।
4: ਜੀ ਜੀ।
6: ਇਹ ਕਹਿੰਦੇ ਨੇ ਕਿ ਮੈਨੂੰ ਪਾਇਲਸ ਦੀ ਤਕਲੀਫ ਹੈ, ਮੈਂ ਇੱਕ ਵਾਰੀ ਆਪਰੇਸ਼ਨ ਵੀ ਕਰਵਾਇਆ ਸੀ ਪਰ ਇੱਕ ਸਾਲ ਤੋਂ ਬਾਅਦ ਮੌਕੇ ਫੇਰ ਬਣ ਗਏ ਨੇ ਜਿਨ੍ਹਾਂ ਵਿੱਚੋਂ ਪਸ ਆਉਂਦੀ ਹੈ ਤੇ ਮੈਂ ਇਹਦੀ ਵਜ੍ਹਾ ਨਾਲ ਕੋਈ ਕੰਮ ਨਹੀਂ ਕਰ ਸਕਦਾ। ਸੁਲੇਮਾਨ ਸਾਹਿਬ ਮੈਨੂੰ ਯਕੀਨ ਹੈ ਕਿ ਤੁਹਾਡੇ ਕੋਲ ਇਸ ਬਿਮਾਰੀ ਦਾ ਇਲਾਜ ਜ਼ਰੂਰ ਹੋਵੇਗਾ, ਦਵਾਈ ਪਾਰਸਲ ਕਰ ਦਿਓ।
4: ਇਮਰਾਨ ਭਾਈ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰ ਦਾ ਪੱਕਾ ਇਲਾਜ ਮੌਜੂਦ ਹੈ, ਬਸ ਤੁਸੀਂ ਇਲਾਜ ਕਰਾ ਕੇ ਵੇਖੋ, ਰੱਬ ਕਰਮ ਕਰੇਗਾ
6: ਇਨਸ਼ਾਅੱਲਾ।
4: ਇਮਰਾਨ ਭਾਈ ਇਹ ਗੱਲ ਬੜੀ ਵਾਰੀ ਤਜਰਬੇ ਵਿੱਚ ਆਈ ਹੈ ਕਿ ਮਰੀਜ਼ ਆਪਰੇਸ਼ਨ ਦੀ ਤਕਲੀਫ ਹੀ ਚੁੱਕਦਾ ਹੈ ਪਰ ਫੇਰ ਵੀ ਇਹ ਤਕਲੀਫ ਹੋ ਜਾਂਦੀ ਹੈ।
6: ਬਿਲਕੁਲ।
4: ਮੇਰੇ ਭਾਈ ਜੜੀ ਬੂਟੀਆਂ ਵਿੱਚ ਸੋਹਣੇ ਰੱਬ ਨੇ ਇਹੋ ਜਿਹੀ ਤਸੀਰ ਰੱਖੀ ਹੈ ਕਿ ਇਹਦੇ ਨਾਲ ਆਪਰੇਸ਼ਨ ਦੇ ਬਗੈਰ ਵੀ ਬਵਾਸੀਰ ਦੀ ਤਕਲੀਫ ਦੂਰ ਹੋ ਜਾਂਦੀ ਹੈ ਤੇ ਦੂਜੀ ਖਾਸ ਗੱਲ ਇਹ ਵੇ ਕਿ ਜਦੋਂ ਇੱਕ ਵਾਰੀ ਮੌਕੇ ਚੜ ਜਾਣ ਤੇ ਫੇਰ ਦੂਜੀ ਵਾਰੀ ਨਹੀਂ ਨਿਕਲਦੇ। ਇਮਰਾਨ ਭਾਈ ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਤੁਸੀਂ ਵੱਡਾ ਗੋਸ਼ਤ ਮਿਰਚ ਮਸਾਲੇ ਤੇ ਬਾਜ਼ਾਰੀ ਖਾਣੇ ਬਿਲਕੁਲ ਛੱਡ ਦਿਓ ਤੇ ਨਾਗੇ ਦੇ ਬਗੈਰ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰ ਦੇ ਮੌਕੇ ਖੁਸ਼ਕ ਹੋ ਕੇ ਆਪੇ ਚੜ ਜਾਣਗੇ ਇਨਸ਼ਾਅੱਲਾ।
6: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ ਇਹ ਵਾਕਈ ਜਿਹੜੀ ਬੂਟੀਆਂ ਦਾ ਜਾਦੂ ਹੈ ਕਿ ਨਾ ਚੀੜ ਫਾੜ ਤੇ ਨਾ ਤਕਲੀਫ ਤੇ ਬਿਮਾਰੀ ਵੀ ਠੀਕ।
4: ਜੀ ਬਿਲਕੁਲ।
6: ਸੁਲੇਮਾਨ ਸਾਹਿਬ ਅਗਲੀ ਈਮੇਲ ਹਾਜ਼ਰ ਹੈ, ਇਹ ਬੜੀ ਕਰਾਰੀ ਤੇ 12 ਮਸਾਲੇਦਾਰ ਹੈ।
4: ਅੱਛਾ ਜੀ।
6: ਜਿਹੜੀ ਆਬਦ ਸਲੀਮ ਹੋਰਾਂ ਲਿਖੀ ਹੈ।
4: ਜੀ ਜੀ।
6: ਇਹ ਕਹਿੰਦੇ ਨੇ ਕਿ ਮੈਨੂੰ ਦਫ਼ਤਰ ਦੇ ਕੰਮਾਂ ਲਈ ਹਰ ਦੂਜੇ ਦਿਨ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਹੈ ਤੇ ਬਾਹਰ ਜਾ ਕੇ ਜ਼ਿਆਦਾਤਰ ਕੜਾਈ ਗੋਸ਼ਤ ਹਾਏ ਹਲੀਮ ਨਾਨ ਟਿੱਕੇ ਕਬਾਬ ਵਗੈਰਾ ਹੀ ਖਾਣੇ ਪੈਂਦੇ ਨੇ ਜਿਹਦੀ ਵਜ੍ਹਾ ਨਾਲ ਮੇਰਾ ਮੈਦਾ ਬਹੁਤ ਹੀ ਖਰਾਬ ਹੋ ਗਿਆ, ਰੋਟੀ ਹਜ਼ਮ ਨਹੀਂ ਹੁੰਦੀ, ਢਿੱਡਾ ਫੜ ਜਾਂਦਾ ਹੈ ਤੇ ਖੱਟੀਆਂ ਖੱਟੀਆਂ ਡਕਾਰਾਂ ਨਾਲ ਮੂੰਹ ਖਰਾਬ ਹੋ ਜਾਂਦਾ ਹੈ। ਮੈਂ ਆਪਣੇ ਬੈਗ ਵਿੱਚ ਹਰ ਵੇਲੇ ਫੱਕੀ ਰੱਖਣਾ ਵਾਂ ਤੇ ਕੁਝ ਠੀਕ ਰਹਿਣਾ ਵਾਂ। ਲਓ ਜੀ ਸੁਲੇਮਾਨ ਸਾਹਿਬ, ਲੋਕੀ ਆਪਣੇ ਬੈਗ ਵਿੱਚ ਕਾਗਜ਼ਾਤ ਤੇ ਕੱਪੜੇ ਰੱਖਦੇ ਨੇ, ਇਹ ਭਾਈ ਹੋਰੀ ਫੱਕੀ ਰੱਖਦੇ ਨੇ।
4: ਸਹਿਮਾ ਜੀ, ਜਦੋਂ ਬੰਦੇ ਦੀ ਤਬੀਅਤ ਖਰਾਬ ਹੋਵੇ ਨਾ ਤੇ ਦਵਾਈਆਂ ਹੀ ਰੱਖੀਆਂ ਜਾਂਦੀਆਂ ਨੇ। ਤੁਸੀਂ ਵੀ ਆਪਣੇ ਬੈਗ ਵਿੱਚ ਲਿਪਸਟਿਕ ਵਗੈਰਾ ਦੀ ਜਗ੍ਹਾ ਹਾਜ਼ਮੇ ਦੀਆਂ ਗੋਲੀਆਂ ਰੱਖਦੇ ਸੋ, ਤੁਸੀਂ ਭੁੱਲ ਗਏ ਹੋ।
6: ਸੁਲੇਮਾਨ ਸਾਹਿਬ ਤੁਸੀਂ ਤੇ ਹਰ ਗੱਲ ਹੀ ਓਪਨ ਕਰ ਦਿੰਦੇ ਹੋ, ਅਜੀਬ ਗੱਲ। ਸੁਲੇਮਾਨ ਸਾਹਿਬ ਹੁਣ ਆਬਿਦ ਸਾਹਿਬ ਲਈ ਤੁਹਾਡਾ ਕੀ ਮਸ਼ਵਰਾ ਹੈ?
4: ਆਬਦ ਭਾਈ ਮੇਰੀ ਇੱਕ ਗੱਲ ਯਾਦ ਰੱਖੋ ਕਿ ਸਿਹਤ ਤੋਂ ਵੱਧ ਕੇ ਕੋਈ ਸ਼ੈ ਨਹੀਂ। ਮੇਰੇ ਭਾਈ ਤੁਸੀਂ ਕਿਧਰੇ ਵੀ ਜਾਓ ਆਪਣੀ ਸਿਹਤ ਦਾ ਖਿਆਲ ਰੱਖੋ। ਭਾਈ ਜੀ ਤੁਹਾਡੇ ਨਾਲ ਕੋਈ ਜ਼ਬਰਦਸਤੀ ਤਾਂ ਨਹੀਂ ਕਰਦਾ ਕਿ ਤੁਸੀਂ ਬਾਹਰ ਜਾ ਕੇ ਕੜਾਈ ਗੋਸ਼ਤ ਹੀ ਖਾਣਾ ਹੈ। ਇਹ ਤਾਂ ਤੁਹਾਡੇ ਆਪਣੇ ਵੱਸ ਵਿੱਚ ਹੈ ਕਿ ਤੁਸੀਂ ਕਿਹੋ ਜਿਹਾ ਖਾਣਾ ਖਾਂਦੇ ਹੋ। ਤੁਸੀਂ ਇਹਨਾਂ ਚੀਜ਼ਾਂ ਦੀ ਜਗ੍ਹਾ ਸਾਦੀ ਖੁਰਾਕ ਵੀ ਖਾ ਸਕਦੇ ਹੋ। ਬਹਰਹਾਲ ਮੇਰੇ ਭਾਈ ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਅਤੇ ਕੁਝ ਦਿਨ ਇਲਾਜ ਕਰਾਓ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਮੈਦਾ ਬਿਲਕੁਲ ਠੀਕ ਹੋ ਜਾਵੇਗਾ ਅਤੇ ਜਿਹੜੀ ਦੇਰ ਹਜ਼ਮ ਗਜ਼ਾ ਤੁਸੀਂ ਖਾਂਦੇ ਰਹੇ ਹੋ ਉਹਦੇ ਮੁਜ਼ਰ ਅਸਰਾਤ ਵੀ ਦੂਰ ਹੋ ਜਾਣਗੇ ਇਨਸ਼ਾਅੱਲਾ।
6: ਸੁਲੇਮਾਨ ਸਾਹਿਬ ਅਗਲੀ ਈਮੇਲ ਸਾਡੇ ਇੱਕ ਭਰਾ ਜਾਵੇਦ ਨਾਸਰ ਹੋਣਾ ਦੀ ਹੈ।
4: ਜੀ ਜੀ।
6: ਇਹ ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 26 ਸਾਲ ਹੈ, ਮੈਂ 2 ਸਾਲ ਪਹਿਲਾਂ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੋ ਗਈ ਸੀ ਜਿਹਦੇ ਅਸਰਾਤ ਅਜੇ ਵੀ ਬਾਕੀ ਨੇ।
4: ਜੀ। ਜਵੇਦ ਬੇਟਾ, ਇਹ ਵਾਕਈ ਅਕਲਮੰਦੀ ਦੀ ਗੱਲ ਹੈ ਕਿ ਤੁਸੀਂ ਆ ਮਿਲ ਕੇ ਸਾਰੀ ਗੱਲ ਦੱਸਣਾ ਚਾਹੁੰਦੇ ਹੋ। ਮੇਰੇ ਭਾਈ, ਮੈਂ ਸੁਬਹਾ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦਵਾਖਾਨੇ 'ਤੇ ਤੁਹਾਡੀ ਖਿਦਮਤ ਲਈ ਮੌਜੂਦ ਹੁੰਦਾ ਵਾਂ। ਤੁਸੀਂ ਜਿਸ ਟਾਈਮ ਮਰਜ਼ੀ ਆ ਸਕਦੇ ਹੋ ਮੇਰੇ ਕੋਲ।
6: ਸੁਲੇਮਾਨ ਸਾਹਿਬ, ਘੜੀ ਦੱਸ ਰਹੀ ਹੈ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ। ਸੁਲੇਮਾਨ ਸਾਹਿਬ, ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਤੋਂ ਨਵਾਜ਼ਿਆ। ਤੁਹਾਡੀ ਬੜੀ ਬੜੀ ਮਿਹਰਬਾਨੀ।
4: ਸ਼ਰਮਾ ਜੀ, ਤੁਹਾਡੀ ਵੀ ਮਿਹਰਬਾਨੀ
6: ਜੀ, ਬਹੁਤ ਸ਼ੁਕਰੀਆ। ਸੋਹਣੀ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ
3: ਹਰਬਲ ਐਕਸਪਰਟ ਪ੍ਰੋਫੈਸਰ
6: ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲ ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਅਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਅਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
3: ਈਮੇਲ ਅਤੇ SMS
6: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
3: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
6: ਭੈਣ ਭਰਾਓ, ਆਪਣੀ ਸਿਹਤ ਦਾ ਬਹੁਤ ਖਿਆਲ ਰੱਖਣਾ। ਰੱਬ ਤੁਹਾਨੂੰ ਬਿਮਾਰੀਆਂ ਤੋਂ ਹਮੇਸ਼ਾ ਬਚਾਏ। ਇਸ ਦੁਆ ਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।

0: 9 PM Pakistan Standard Time. Assalamu alaikum. This is Radio Pakistan. The news read by Daman Zaman. The headlines. The Deputy Prime Minister has held telephonic conversations with the foreign ministers of Turkey and Egypt and discussed the evolving regional situation. The Information Minister says the federal budget for the next financial year is relief-oriented and caters to the demands of all the segments of the society. The Planning Minister has said Hyderabad-Sakkar motorway will be completed in the next 3 to 4 years. The people of Azad Jammu and Kashmir have rejected the protest call by the banned Joint Awami Action Committee. The All Parties Hurriyat Conference has urged the international human rights organizations to stop India from confiscating properties of Kashmiris in the Indian illegally occupied Jammu and Kashmir. In the ICC Women's T20 World Cup, the match between Pakistan and India is underway in Birmingham.
1: This is FM.
2: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad, and Mirpur Azad Kashmir. The biggest FM radio network of Pakistan. Tune in to the one above, FM 101.
3: For latest news headlines, after every 1 hour, tune into FM 101, the channel of Radio Pakistan. Radio Pakistan.
4: Ab waqt hua chahta hai commercial break ka.
5: خاندان میں کسی فرد کی وفات بلا شبہ ایک سانحہ ہے، لیکن مرحوم کا شناختی کارڈ منسوخ کرانا بہرحال ضروری ہے تاکہ اس کے غلط استعمال کی روک تھام ہو اور وراثت کی تقسیم میں کوئی پریشانی نہ ہو. یاد رکھیں، نادرا یونین کونسل میں اندراج کی بنیاد پر متوفی کا شناختی کارڈ منسوخ کرتا ہے اور آپ کو ان تمام مراحل کی تکمیل میں ہر ممکن معاونت فراہم کرتا ہے. نادرا نے یونین کونسل میں وفات کا اندراج آسان بنانے کے لیے پاکستان بھر کے ہسپتالوں میں جدید ترین ڈیتھ نوٹیفیکیشن ٹولز فراہم کر دیے ہیں. ہسپتال میں اپنے خاندان کے کسی فرد کی وفات پر اپنا اور متوفی کا شناختی کارڈ لے کر ہسپتال میں موجود رجسٹریشن کاؤنٹر پر تشریف لے جائیں اور وفات کا اندراج کرنے کے بعد رسید حاصل کریں. اس کے ساتھ ہی آپ کو دیے گئے نمبر پر نادرا کی جانب سے SMS رسید بھی موصول ہو جائے گی. وفات کے 30 دن کے اندر ہسپتال کی رسید کے ہمراہ اپنی یونین کونسل میں تشریف لائیں اور وفات کا اندراج کرانے کے بعد ڈیتھ سرٹیفکیٹ حاصل کریں. اس کے بعد نادرا دفتر تشریف لائیں اور متوفی کا شناختی کارڈ منسوخ کرائیں. نادرا کی پاک آئی ڈی موبائل ایپ کے ذریعے آپ یونین کونسل سے ڈیتھ سرٹیفکیٹ اور نادرا سے بے فارم گھر بیٹھے بھی بنوا سکتے ہیں. نادرا، آپ کی شناخت، آپ کی پہچان.
6: ہربل ایکسپرٹ پروفیسر سلیمان دے طبی مشورے. السلام علیکم سونے پین پرو تے میرے بزرگو، تہاڈی پین سائمہ پروفیسر سلیمان دے طبی مشورے لے کے تہاڈی خدمت وچ حاضر اے تے امید کر دیے کہ اے پروگرام تہاڈے لئی صحت تندرستی دا سبب ہون گے. پین پراؤ، یہ پروگرام کیوں نہ چنگا ہوئے، کیونکہ اس پروگرام دی شان ودھاندے نے ساڈے ملک دے بہت ہی مشہور تے سیانے طبیب جناب پروفیسر سلیمان صاحب. پین پراؤ، تہانوں سلیمان صاحب دیاں مشوریاں دا انتظار تے ضرور ہوئے گا، پر تھوڑا جہا انتظار کرو کیونکہ پہلے میں تہانوں لکھواواں گی اپنا پتہ تے فون نمبرز. تے لو لکھو، سلیمان دواخانہ رجسٹرڈ، پل فلائی اوور بالمقابل مینار پاکستان، مین راوی روڈ، لاہور. فون نمبر 0427727160، یعنی 042-377-2710. موبائل نمبر ہے 0300-414-2608، یعنی 0300-414-2608. 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
7: ਜੀ ਭੈਣ ਭਰਾਓ, ਉਡੀਕਾਂ ਮੁੱਕ ਗਈਆਂ ਤੇ ਮਿਲਨੇ ਆ ਗੋਲਡ ਮੈਡਲ ਹਾਸਲ ਕਰਨ ਵਾਲੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ ਜੀ ਆਇਆਂ ਨੂੰ ਸੁਣਾਓ, ਸੱਤੇ ਖੈਰਾਂ ਨੇ
8: ਜੀ? ਸਹਿਮਾ ਜੀ, ਮੈਂ ਦੁਆ ਕਰਨਾ ਵਾਂ ਕਿ ਸੋਹਣਾ ਰੱਬ ਭੈਣ ਭਰਾਵਾਂ ਦੀ ਵੀ ਖੈਰ ਕਰੇ ਤੇ ਸਿਹਤ ਤੰਦਰੁਸਤੀ ਦੇਵੇ।
7: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ, ਤੁਹਾਡੇ ਵਰਗੇ ਨੇਕ ਬੰਦਿਆਂ ਦੀਆਂ ਦੁਆਵਾਂ ਹੋਣ ਤੇ ਮਰੀਜ਼ ਠੀਕ ਕਿਉਂ ਨਾ ਹੋਣ। ਸੁਲੇਮਾਨ ਸਾਹਿਬ, ਮੈਨੂੰ ਵੀ ਹਕੀਮ ਬਣਨ ਦਾ ਬੜਾ ਹੀ ਸ਼ੌਕ ਸੀ।
8: ਅੱਛਾ ਜੀ,
7: ਪਰ ਮੈਂ ਮੇਜ਼ਬਾਨ ਬਣ ਗਈ
8: ਜੀ।
7: ਇਹਨੂੰ ਕਹਿੰਦੇ ਨੇ ਕਿ ਰੱਬ ਜੋ ਬਿਹਤਰ ਸਮਝਦਾ ਉਹੀ ਕਰਦਾ, ਕਿਉਂ ਠੀਕ ਹੈ ਨਾ?
8: ਹਾਂ ਸਹਿਮਾ ਜੀ, ਰੱਬ ਨੂੰ ਮਰੀਜ਼ਾਂ ਦੀ ਵੀ ਖਰੀਅਤ ਚਾਹੀਦੀ ਸੀ।
7: ਲਓ ਦੇਖੋ ਫਿਰ ਉਹੀ ਗੱਲਾਂ ਤੁਸੀਂ ਪਹਿਲੇ ਵਾਅਦਾ ਕੀਤਾ ਸੀ ਕਿ ਹੁਣ ਮੈਂ ਨਹੀਂ ਉਹ ਜਿਹੀ ਗੱਲਾਂ ਕਹੋਗੇ। ਸੁਲੇਮਾਨ ਸਾਹਿਬ, ਤੁਸੀਂ ਤੇ ਮੈਨੂੰ ਨਾ ਕੋਈ ਸਮਝਦੇ ਹੀ ਨਹੀਂ, ਮੈਂ ਬਹੁਤ ਸਿਆਣੀ ਹਾਂ
8: ਜੀ। ਮਾਸ਼ਾਅੱਲਾ।
7: ਅੱਛਾ ਸੁਲੇਮਾਨ ਸਾਹਿਬ, ਹੁਣ ਮੈਂ ਆਪਣੀ ਡਿਊਟੀ ਸ਼ੁਰੂ ਕਰਨੀ ਆ ਜਿਹੜੀ ਭੈਣ ਭਰਾਵਾਂ ਨੇ ਮੇਰੇ ਜ਼ਿੰਮੇ ਲਾਈ ਹੋਈ ਹੈ
8: ਜੀ। ਜ਼ਰੂਰ
7: ਸੁਲੇਮਾਨ ਸਾਹਿਬ, ਈਮੇਲ ਗੌਹਰ ਅਲੀ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਮੈਨੂੰ 1 ਸਾਲ ਪਹਿਲੇ ਜਿਸਮ ਤੇ ਦਾਣੇ ਨਿਕਲੇ ਸਨ
8: ਜੀ ਜੀ।
7: ਪਹਿਲਾਂ ਇੱਕ ਸਖਤ ਜਿਹੀ ਫਿੰਸੀ ਨਿਕਲੀ, ਉਸ ਤੋਂ ਬਾਅਦ ਸਾਰੇ ਜਿਸਮ ਦੇ ਛਿਲਕੇ ਛਿਲਕੇ ਬਣ ਗਏ
8: ਜੀ।
7: ਬੜਾ ਇਲਾਜ ਹੋਇਆ ਤੇ ਮੈਂ ਠੀਕ ਹੋ ਗਿਆ। ਹੁਣ ਉਹੀ ਖਾਰਿਸ਼ ਦੁਬਾਰਾ ਹੋਈ ਹੈ, ਪਰ ਹੁਣ ਬੁਖਾਰ ਵੀ ਹੋਇਆ ਹੈ, ਜਿਸਮ ਵਿੱਚ ਕਮਜ਼ੋਰੀ ਤੇ ਥਕਨ ਬਹੁਤ ਹੈ
8: ਜੀ। ਅੱਛਾ,
7: ਮਸ਼ਵਰਾ ਦਿਓ ਕਿ ਇਹ ਕਿਹੜੀ ਬਿਮਾਰੀ ਹੈ?
8: ਗੋਹਰ ਭਾਈ, ਮੈਂ ਹੈਰਾਨ ਹਾਂ ਕਿ ਤੁਸੀਂ ਜਿਸ ਬਿਮਾਰੀ ਦਾ ਇਲਾਜ ਕਰਾਉਂਦੇ ਰਹੇ ਹੋ ਉਸ ਬਾਰੇ ਤੁਹਾਨੂੰ ਕੁਛ ਦੱਸਿਆ ਹੀ ਨਹੀਂ ਗਿਆ। ਮੇਰੇ ਭਾਈ, ਤੁਸੀਂ ਤਾਂ ਬਹੁਤ ਹੀ ਖਤਰਨਾਕ ਬਲਕਿ ਇੱਕ ਮੋਦੀ ਬਿਮਾਰੀ ਦਾ ਸ਼ਿਕਾਰ ਹੋ ਜਿਹਨੂੰ ਤਿੱਬ ਵਿੱਚ ਸਿਵਲਸ ਕਹਿੰਦੇ ਨੇ। ਮੇਰੇ ਭਾਈ, ਇਹ ਬਿਮਾਰੀ ਦਿਲ, ਜਿਗਰ, ਮੇਦਾ, ਗੁਰਦੇ, ਪੱਠੇ ਤੇ ਅਸਾਬ, ਯਾਨੀ ਪੂਰੇ ਨਿਜ਼ਾਮ ਨੂੰ ਬਰਬਾਦ ਕਰ ਦਿੰਦੀ ਹੈ। ਇਸ ਲਈ ਤੁਸੀਂ 1 ਮਿੰਟ ਵੀ ਜ਼ਾਇਆ ਨਾ ਕਰੋ ਅਤੇ ਫੌਰਨ ਦੁਆਖਾਨੇ 'ਤੇ ਆ ਜਾਓ। ਮੈਂ ਤੁਹਾਡੀ ਹਾਲਤ ਨੂੰ ਆਪ ਵੇਖਾਂਗਾ ਅਤੇ ਬਿਮਾਰੀ ਦੇ ਮੁਤਾਬਕ ਹੀ ਤੁਹਾਨੂੰ ਕੋਈ ਦਵਾਈ ਲਿਖਾਂਗਾ। ਗੋਹਰ ਭਾਈ, ਇਹ ਗੱਲ ਵੀ ਯਾਦ ਰੱਖੋ ਕਿ ਇਹ ਬਿਮਾਰੀ ਮਰੀਜ਼ਾਂ ਤੋਂ ਸਿਹਤਮੰਦ ਬੰਦਿਆਂ ਨੂੰ ਵੀ ਲੱਗ ਸਕਦੀ ਹੈ। ਇਸ ਲਈ ਆਪਣੇ ਕੱਪੜੇ, ਤੌਲੀਆ, ਸਾਬਣ ਅਤੇ ਦੂਜੀਆਂ ਚੀਜ਼ਾਂ ਵੱਖਰੀਆਂ ਰੱਖੋ ਅਤੇ ਫੌਰਨ ਦਵਾਖਾਨੇ 'ਤੇ ਆ ਜਾਓ ਅਤੇ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ
7: ਇਨਸ਼ਾਅੱਲਾ ਤਾਲਾ ਜੀ। ਗੌਹਰ ਭਾਈ, ਤੁਹਾਡੀ ਬਿਮਾਰੀ ਤਾਂ ਬਹੁਤ ਹੀ ਖਤਰਨਾਕ ਹੈ, ਇਸ ਲਈ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਫੌਰਨ ਅਮਲ ਕਰਨਾ ਤਾਂ ਕਿ ਬਿਮਾਰੀ ਜਿਹੜੀ ਦੂਰ ਹੋ ਜਾਵੇ। ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਮਨਸੂਰ ਸ਼ੇਖ ਹੋਰਾਂ ਲਿਖੀ ਹੈ
8: ਜੀ ਜੀ।
7: ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 20 ਸਾਲ ਹੈ ਤੇ ਮੇਰਾ ਕੱਦ 4 ਫੁੱਟ 8 ਇੰਚ।
8: ਅੱਛਾ,
7: ਸਾਰੇ ਮੈਨੂੰ ਬੋਨਾ ਕਹਿੰਦੇ ਨੇ। ਮੈਂ ਇੱਕ ਕੋਰਸ ਵੀ ਇਸਤੇਮਾਲ ਕੀਤਾ ਸੀ ਪਰ ਫਾਇਦਾ ਹੋਣ ਦੀ ਥਾਂ ਮੈਨੂੰ ਖਾਰਿਸ਼ ਤੇ ਫਿੰਸੀਆਂ ਦੀ ਤਕਲੀਫ ਹੋ ਗਈ।
8: ਠੀਕ
7: ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਦੇਸੀ ਦਵਾਈਆਂ ਨਾਲ ਕੱਦ ਵਿੱਚ ਇਜ਼ਾਫਾ ਹੋ ਜਾਂਦਾ ਹੈ, ਮਿਹਰਬਾਨੀ ਕਰਕੇ ਕੋਈ ਦਵਾਈ ਇਹੋ ਜਿਹੀ ਪਾਰਸਲ ਕਰ ਦਿਓ ਜਿਤਨਾ ਮੇਰਾ ਕੱਦ ਵੱਜ ਹੈ। ਸੁਲੇਮਾਨ ਸਾਹਿਬ, ਜਿਹੜਾ ਕੀ ਮਸ਼ਵਰਾ ਹੋ ਸਕਦਾ ਇਹਨਾਂ ਬਾਰੇ?
8: ਮੈਂ ਇਹਨਾਂ ਨੂੰ ਕਹਾਂਗਾ ਜੀ, ਮਨਸੂਰ ਬੇਟਾ, ਮੈਂ ਪਹਿਲਾਂ ਵੀ ਕਿਸੇ ਪ੍ਰੋਗਰਾਮ ਵਿੱਚ ਇਹ ਦੱਸ ਚੁੱਕਿਆਂ ਕਿ ਗਜ਼ਾਈ ਕਮੀ ਜਾਂ ਹਾਰਮੋਨਸ ਦੀ ਕਮੀ ਬੇਸ਼ੀ ਨਾਲ ਜਿਸਮ ਦੀ ਨਸ਼ੋਨੁਮਾ ਰੁਕ ਜਾਂਦੀ ਹੈ। ਬੇਟਾ ਜੀ, ਇਹ ਗੱਲ ਵੀ ਠੀਕ ਹੈ ਕਿ ਦੇਸੀ ਦਵਾਈਆਂ ਨਾਲ ਇਹ ਕਮੀ ਦੂਰ ਕੀਤੀ ਜਾ ਸਕਦੀ ਹੈ, ਪਰ ਮਰੀਜ਼ ਨੂੰ ਕੁਝ ਅਰਸੇ ਮਤਵਾਤਰ ਇਲਾਜ ਕਰਾਉਣਾ ਪੈਂਦਾ ਹੈ। ਬੇਟਾ ਜੀ, ਤੁਸੀਂ ਫਿਕਰ ਨਾ ਕਰੋ ਅਤੇ ਨਾ ਹੀ ਸ਼ਰਮਿੰਦਗੀ ਮਹਿਸੂਸ ਕਰੋ, ਕਿਉਂਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਖਾਮੀ ਇਨਸ਼ਾਅੱਲਾ ਬਿਲਕੁਲ ਦੂਰ ਹੋ ਜਾਵੇਗੀ। ਬੇਟਾ ਜੀ, ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਤੁਹਾਡੀ ਜਿਸਮਾਨੀ ਹਾਲਤ ਨੂੰ ਮੈਂ ਆਪ ਵੇਖ ਸਕਾਂ। ਉਸ ਤੋਂ ਬਾਅਦ ਹੀ ਤੁਹਾਡੇ ਲਈ ਕੋਈ ਦਵਾਈ ਤਜਵੀਜ਼ ਕੀਤੀ ਜਾਵੇਗੀ ਅਤੇ ਇਨਸ਼ਾਅੱਲਾ ਤੁਹਾਡੇ ਕੱਦ ਵਿੱਚ ਇਜ਼ਾਫਾ ਹੋ ਜਾਵੇਗਾ, ਕਿਉਂਕਿ ਕੱਦ ਵਿੱਚ ਇਜ਼ਾਫਾ ਕਰਨ ਵਾਲੀਆਂ ਦਵਾਈਆਂ ਇਨਸ਼ਾਅੱਲਾ ਸਾਡੀ ਤਿੱਬ ਵਿੱਚ ਮੌਜੂਦ ਨੇ।
7: ਬਿਲਕੁਲ ਸਹੀ। ਔਰ ਮਨਸੂਰ ਭਾਈ, ਤੁਸੀਂ ਹੁਣ ਫਿਕਰ ਨਹੀਂ ਕਰਨੀ ਕਿਉਂਕਿ ਤੁਹਾਡੀ ਪਰੇਸ਼ਾਨੀ ਦਾ ਹੱਲ ਨਿਕਲਿਆ ਹੈ, ਬਸ ਤੁਸੀਂ ਸੁਲੇਮਾਨ ਸਾਹਿਬ ਨੂੰ ਮਿਲ ਲਓ। ਸੁਲੇਮਾਨ ਸਾਹਿਬ, ਉਹ ਮਿਸਾਲ ਮਸ਼ਹੂਰ ਹੈ ਨਾ ਕਿ ਕੱਦ ਸਰੂ ਦਾ ਬੂਟਾ
8: ਜੀ ਜੀ।
7: ਸੁਲੇਮਾਨ ਸਾਹਿਬ, ਖਜੂਰ ਦਾ ਦਰਖਤ ਸਰੂ ਤੋਂ ਵੀ ਵੱਡਾ ਹੁੰਦਾ, ਫਿਰ ਲੋਕੀ ਇਹ ਕਿਉਂ ਨਹੀਂ ਕਹਿੰਦੇ ਕਿ ਕੱਦ ਖਜੂਰ ਦਾ ਬੂਟਾ?
8: ਸਹਿਮਾ ਜੀ, ਤੁਸੀਂ ਉਹ ਮਿਸਾਲ ਸੁਣੀ ਹੈ ਨਾ, ਹਰਨ ਵਰਗੀਆਂ ਅੱਖਾਂ। ਸਹਿਮਾ ਜੀ, ਤੁਸੀਂ ਮੱਝ ਵਰਗੀਆਂ ਅੱਖਾਂ ਕਿਉਂ ਨਹੀਂ ਕਹਿੰਦੇ? ਹਾਲਾਂਕਿ ਮੱਝ ਦੀਆਂ ਅੱਖਾਂ ਹਰਨ ਤੋਂ ਵੱਡੀਆਂ ਹੁੰਦੀਆਂ ਨੇ, ਇਹ ਠੀਕ ਹੈ ਨਾ?
7: ਹਾਂ ਸੁਲੇਮਾਨ ਸਾਹਿਬ, ਇਹ ਗੱਲ ਤੇ ਵਾਕਈ ਸੋਚਣ ਵਾਲੀ ਹੈ। ਸੁਲੇਮਾਨ ਸਾਹਿਬ, ਇਹ ਮੇਰੀ ਨਹੀਂ ਬਲਕਿ ਮਿਸਾਲ ਬਣਾਉਣ ਵਾਲਿਆਂ ਦੀ ਗਲਤੀ ਹੈ। ਸੁਲੇਮਾਨ ਸਾਹਿਬ, ਅਗਲੀ SMS ਪੜ੍ਹਨੀ ਆ। ਮੱਝ ਤੇ ਹਿਰਨ ਦੇ ਚੱਕਰ ਵਿੱਚ ਅਗਰ ਪੈ ਗਏ ਨਾ ਤੇ ਈਮੇਲਸ ਰਹਿ ਜਾਣੀਆਂ ਨੇ।
8: ਬਿਲਕੁਲ।
7: ਇਸ ਵਾਸਤੇ ਸੁਲੇਮਾਨ ਸਾਹਿਬ, ਇੱਕ ਈਮੇਲ ਹਨੀਫ ਸ਼ਾਹਿਦ ਹੋਰਾਂ ਲਿਖੀ ਹੈ
8: ਜੀ।
7: ਕਹਿੰਦੇ ਨੇ, ਸੁਲੇਮਾਨ ਸਾਹਿਬ, ਮੈਂ ਸੁਣਿਆ ਹੈ ਕਿ ਗੁੜਮਾਰ ਬੂਟੀ ਸ਼ੂਗਰ ਵਾਸਤੇ ਬਹੁਤ ਚੰਗੀ ਹੈ
8: ਜੀ ਜੀ,
7: ਪਰ ਮੈਂ ਇਸਤੇਮਾਲ ਕੀਤੀ ਸੀ, ਮੈਨੂੰ ਤੇ ਬਿਲਕੁਲ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਜੇ ਤੁਹਾਡੇ ਕੋਲ ਸ਼ੂਗਰ ਵਾਸਤੇ ਕੋਈ ਕਾਮਯਾਬੀ ਜਿਹੜੀ ਦਵਾਈ ਹੈ ਤੇ ਮੈਨੂੰ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
8: ਹਨੀਫ ਭਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁੜਮਾਰ ਬੂਟੀ ਸ਼ੂਗਰ ਲਈ ਬਹੁਤ ਹੀ ਮੁਫੀਦ ਹੈ, ਪਰ ਇਹਦੇ ਨਾਲ ਹੋਰ ਜਿਹੜੀ ਬੂਟੀਆਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਨੇ।
7: ਹਾਂਜੀ,
8: ਤੇ ਫਿਰ ਜਾ ਕੇ ਇੱਕ ਮੁਕੰਮਲ ਦਵਾਈ ਬਣਦੀ ਹੈ ਜਿਹੜੀ ਸ਼ੂਗਰ ਨੂੰ ਮੁਕੰਮਲ ਆਰਾਮ ਦਿੰਦੀ ਹੈ। ਮੇਰੇ ਭਾਈ, ਜਦੋਂ ਤੀਕਰ ਮੁਕੰਮਲ ਨੁਸਖਾ ਤਿਆਰ ਨਾ ਹੋਵੇ ਉਹਦਾ ਫਾਇਦਾ ਨਹੀਂ ਹੁੰਦਾ। ਬਹਰਹਾਲ ਭਾਈ ਜੀ, ਗੁੜਮਾਰ ਬੂਟੀ ਨਾਲ ਹੀ ਤਿਆਰ ਹੋਣ ਵਾਲੀ ਇੱਕ ਦਵਾਈ ਮੈਂ ਤੁਹਾਨੂੰ ਪਾਰਸਲ ਕਰਵਾ ਰਿਹਾ ਵਾਂ, ਤੁਸੀਂ ਇਹਨੂੰ ਇਸਤੇਮਾਲ ਕਰਨਾ ਅਤੇ ਫਿਰ ਦੱਸਣਾ ਕਿ ਸ਼ੂਗਰ ਤੋਂ ਆਰਾਮ ਹੋਇਆ ਕਿ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਨੂੰ ਬਹੁਤ ਹੀ ਫਾਇਦਾ ਹੋਵੇਗਾ ਤੇ ਤੁਹਾਡੀ ਸ਼ੂਗਰ ਬਿਲਕੁਲ ਨਾਰਮਲ ਹੋ ਜਾਵੇਗੀ
7: ਇਨਸ਼ਾਅੱਲਾ ਤਾਲਾ। ਜੀ ਹਨੀਫ ਸਾਹਿਬ, ਹੁਣ ਤੁਸੀਂ ਆਪਣੀ ਜਿਹੜੀ ਮਰਜ਼ੀ ਨਾਲ ਗੁੜ ਮਾਰ ਜਾਂ ਪਿੱਤ ਮਾਰ, ਕੋਈ ਵੀ ਬੂਟੀ ਇਸਤੇਮਾਲ ਨਹੀਂ ਕਰਨੀ, ਬਲਕਿ ਉਹ ਦਵਾਈ ਲੈਣੀ ਹੈ ਜਿਹੜੀ ਸੁਲੇਮਾਨ ਸਾਹਿਬ ਕਰਨਗੇ, ਤੇ ਇਨਸ਼ਾਅੱਲਾ ਤਾਲਾ ਉਹਦੇ ਨਾਲ ਹੀ ਆਰਾਮ ਹੋਵੇਗਾ।
5: ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ
6: ਈਮੇਲਸ ਤੇ SMS
5: ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰ ਪਾਕ ਹਿੰਦ ਦੇ ਮਸ਼ਹੂਰ
6: ਤਬੀਬ
5: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
6: ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
7: ਜੀ ਭੈਣ ਭਰਾ, ਮੈਂ ਤੁਹਾਡੇ ਈਮੇਲ ਤੇ SMS ਲੈ ਕੇ ਫਿਰ ਆ ਗਈ ਹਾਂ। ਸੁਲੇਮਾਨ ਸਾਹਿਬ, ਤੁਸੀਂ ਤੇ ਅੱਧੀ ਛੁੱਟੀ ਵਿੱਚ ਥੋੜਾ ਸਕੂਨ ਕਰ ਲਿਆ, ਮੈਂ ਤੇ ਬੋਲੀ ਜਾ ਰਹੀ ਸਾਂ, ਵੇਖਿਆ ਮੇਰੀ ਹਿੰਮਤ।
8: ਜੀ ਸਹਿਮਾ ਜੀ, ਇਹ ਵੀ ਤੇ ਫਰਕ ਹੈ ਮੇਰੇ ਤੇ ਤੁਹਾਡੇ ਵਿੱਚ, ਤੁਸੀਂ ਤਾਂ ਮਾਸ਼ਾਅੱਲਾ ਨਾ ਸਟਾਪ ਹੋ।
7: ਸੁਲੇਮਾਨ ਸਾਹਿਬ ਸ਼ੁਕਰੀਆ, ਸੁਲੇਮਾਨ ਸਾਹਿਬ ਸ਼ੁਕਰ ਕਰੋ ਕਿ ਮੈਂ ਨਾਨ ਸਟਾਪ ਹਾਂ, ਨਹੀਂ ਤੇ ਈਮੇਲ ਲੈ ਜਾਣੀਆਂ ਸਨ। ਸੁਲੇਮਾਨ ਸਾਹਿਬ, ਈਮੇਲ ਮੁਖਤਾਰ ਅਹਿਮਦ ਸਾਹਿਬ ਨੇ ਲਿਖੀ ਹੈ
8: ਜੀ।
7: ਸੁਲੇਮਾਨ ਸਾਹਿਬ, ਇਹਨਾਂ ਨੂੰ ਗੈਂਠੀਆਂ ਦੀ ਤਕਲੀਫ ਹੈ, ਕਹਿੰਦੇ ਨੇ ਕਿ ਬਹੁਤ ਇਲਾਜ ਕਰਵਾਇਆ ਪਰ ਵਕਤੀ ਆਰਾਮ ਹੁੰਦਾ। ਇਹ ਪੁੱਛਦੇ ਨੇ ਕਿ ਇਸ ਬਿਮਾਰੀ ਦਾ ਕੋਈ ਪੱਕਾ ਇਲਾਜ ਹੈ ਵੀ ਇਹ ਕਿ ਨਹੀਂ। ਸੁਲੇਮਾਨ ਸਾਹਿਬ, ਇਹਨਾਂ ਨੇ ਦਵਾਈ ਵੀ ਮੰਗਵਾਈ ਹੈ, ਮਸ਼ਵਰਾ ਦਿਓ।
8: ਮੁਖਤਾਰ ਭਾਈ, ਗੈਂਠੀਆਂ ਨੂੰ ਪੇਚੀਦਾ ਬਿਮਾਰੀਆਂ ਵਿੱਚ ਸ਼ੁਮਾਰ ਕੀਤਾ ਜਾਂਦਾ ਹੈ ਤੇ ਲਾਜ਼ਮੀ ਗੱਲ ਇਹ ਵੇ ਕਿ ਜਿਹੜੀ ਬਿਮਾਰੀ ਪੇਚੀਦਾ ਹੋਵੇਗੀ ਉਹਨੂੰ ਠੀਕ ਹੋਣ ਵਿੱਚ ਵੀ ਵਕਤ ਲੱਗੇਗਾ।
7: ਬਿਲਕੁਲ
8: ਐਸੇ, ਜੇ ਤੁਸੀਂ ਚਾਹੋ ਕਿ ਹਫ਼ਤੇ ਦੋ ਹਫ਼ਤਿਆਂ ਵਿੱਚ ਬਿਮਾਰੀ ਬਿਲਕੁਲ ਠੀਕ ਹੋ ਜਾਵੇ ਤੇ ਇਹ ਗੱਲ ਗਲਤ ਹੈ ਮੇਰੇ ਭਾਈ। ਇਹ ਬਹੁਤ ਹੀ ਜ਼ਿੱਦੀ ਬਿਮਾਰੀ ਹੈ ਜਿਹਦਾ ਇਲਾਜ ਲੰਬਾ ਹੁੰਦਾ ਹੈ, ਲਿਹਾਜ਼ਾ ਤੁਸੀਂ ਇਸ ਚੱਕਰ ਵਿੱਚ ਨਾ ਪਵੋ ਕਿ ਬਿਮਾਰੀ ਕਿੰਨੇ ਦਿਨਾਂ ਵਿੱਚ ਠੀਕ ਹੋਵੇਗੀ। ਬਸ ਇਲਾਜ ਜਾਰੀ ਰੱਖੋ ਭਾਈ ਜੀ, ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਇਹਨੂੰ ਇਸਤੇਮਾਲ ਕਰਕੇ ਮੈਨੂੰ ਫਿਰ ਦੱਸਣਾ ਤਾਂ ਕਿ ਅਗਲੀ ਦਵਾਈ ਵਿੱਚ ਤਬਦੀਲੀ ਹੋ ਸਕੇ। ਮੇਰੇ ਭਾਈ, ਤੁਸੀਂ ਖੁਦਾ 'ਤੇ ਭਰੋਸਾ ਰੱਖੋ, ਇਨਸ਼ਾਅੱਲਾ ਬਹੁਤ ਹੀ ਫਾਇਦਾ ਹੋਵੇਗਾ ਕਿਉਂਕਿ ਇਸ ਬਿਮਾਰੀ ਦਾ ਇਲਾਜ ਸਾਡੀ ਦੇਸੀ ਜੜੀ ਬੂਟੀਆਂ ਵਿੱਚ ਮੌਜੂਦ ਹੈ
7: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਇਹ ਬਿਮਾਰੀਆਂ ਵੀ ਜ਼ਿੱਦੀ ਹੁੰਦੀਆਂ ਨੇ, ਮੈਂ ਤਾਂ ਸਮਝੀ ਸਾਂ ਕਿ ਬੱਚੇ ਹੀ ਜ਼ਿੱਦੀ ਹੁੰਦੇ ਨੇ ਜਿਹੜੇ ਗੋਲੀ ਟੋਫੀ ਦੀ ਜ਼ਿੱਦ ਕਰਦੇ ਨੇ।
8: ਸਮਾ ਜੀ, ਬਾਅਦ ਬਿਮਾਰੀਆਂ ਵਾਕਈ ਸਿੱਧੀ ਹੁੰਦੀਆਂ ਨੇ, ਜਿਵੇਂ ਬੱਚੇ ਨੂੰ ਜ਼ਿੱਦ ਚੜ ਜਾਵੇ ਤੇ ਉਹ ਗੋਲੀ ਤੇ ਟਾਫੀ ਨਾਲ ਵੀ ਠੀਕ ਨਹੀਂ ਹੁੰਦਾ। ਇਸੇ ਤਰ੍ਹਾਂ ਜ਼ਿੱਦੀ ਬਿਮਾਰੀਆਂ ਵੀ ਹਲਕੀ ਫੁਲਕੀ ਦਵਾਈਆਂ ਨਾਲ ਠੀਕ ਨਹੀਂ ਹੁੰਦੀਆਂ ਤੇ ਫਿਰ ਉਹਨਾਂ ਦਾ ਇਲਾਜ ਕਿਸੇ ਸਪੈਸ਼ਲ ਚੀਜ਼ ਨਾਲ ਹੀ ਕਰਨਾ ਪੈਂਦਾ ਹੈ।
7: ਅੱਛਾ ਅੱਛਾ, ਤੇ ਇਹ ਗੱਲ ਹੈ, ਯਾਨੀ ਉਹੀ ਗੱਲ ਕਿ ਡੰਡਾ ਪੀਰ ਵਿਗਣਿਆ ਤਿਗਣਿਆਂ ਦਾ। ਸੁਲੇਮਾਨ ਸਾਹਿਬ, ਈਮੇਲ ਨਾਸਿਰ ਮਹਿਮੂਦ ਸਾਹਿਬ ਨੇ ਲਿਖੀ ਹੈ
8: ਜੀ।
7: ਇਹ ਕਹਿੰਦੇ ਨੇ ਕਿ ਮੇਰਾ ਮੇਦਾ ਖਰਾਬ ਹੈ, ਕਬਜ਼ ਰਹਿੰਦੀ ਹੈ, ਖਾਣਾ ਹਜ਼ਮ ਨਹੀਂ ਹੁੰਦਾ, ਭੁੱਖ ਬਹੁਤ ਘੱਟ ਹੈ, ਖਾਣੇ ਤੋਂ ਬਾਅਦ ਖੱਟੀਆਂ ਟਿਕਾਰਾਂ ਤੇ ਗੈਸ ਹੋ ਜਾਂਦੀ ਹੈ, ਹਰ ਵੇਲੇ ਸੁਸਤੀ ਤੇ ਥੱਕਣ ਰਹਿੰਦੀ ਹੈ, ਥੋੜਾ ਜਿਹਾ ਕੰਮ ਕਰਾਂ ਤੇ ਸਾਹ ਫੁੱਲਦੀ ਹੈ
8: ਜੀ।
7: ਦੱਸ ਨਹੀਂ ਸਕਦਾ ਕਿ ਪੇਟ ਵਿੱਚ ਸੱਜੇ ਪਾਸੇ ਦਰਦ ਹੁੰਦਾ, ਮਸ਼ਵਰਾ ਦਿਓ।
8: ਨਾਸਰ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਦੇ ਮੁਤਾਬਿਕ ਤੁਹਾਡਾ ਮੇਦਾ ਹੀ ਖਰਾਬ ਨਹੀਂ ਬਲਕਿ ਤੁਹਾਡਾ ਜਿਗਰ ਵੀ ਠੀਕ ਕੰਮ ਨਹੀਂ ਕਰ ਰਿਹਾ, ਬਲਕਿ ਜਿਗਰ ਵੱਧ ਗਿਆ ਹੈ। ਮੇਰੇ ਭਾਈ, ਤੁਸੀਂ ਚਕਰਾਈ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਸੁਬਹ ਸ਼ਾਮ ਪੈਦਲ ਜ਼ਰੂਰ ਤੁਰਿਆ ਕਰੋ। ਮੈਂ ਤੁਹਾਨੂੰ ਦਵਾਈ BP ਕਰਵਾ ਦਿਆਂਗਾ, ਤੁਸੀਂ ਦਵਾਈ ਵਿੱਚ ਨਾਗਾ ਨਹੀਂ ਕਰਨਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਤਕਲੀਫ ਇਨਸ਼ਾਅੱਲਾ 2-3 ਹਫ਼ਤਿਆਂ ਦੇ ਇਲਾਜ ਤੋਂ ਬਾਅਦ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ
7: ਇਨਸ਼ਾਅੱਲਾ ਤਾਲਾ। ਜੀ ਨਾਸਰ ਭਾਈ, ਤੁਹਾਡੀ ਬਿਮਾਰੀ ਦੀ ਪੂਰੀ ਤਸ਼ਖੀਸ ਹੋ ਗਈ ਹੈ, ਹੁਣ ਇਲਾਜ ਵੱਲ ਤਵੱਜੋ ਰੱਖੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਬਾਜ਼ ਬੰਦਿਆਂ ਦੇ ਦਿਮਾਗ ਤੇ ਬਹੁਤ ਹੀ ਤੇਜ਼ ਹੁੰਦੇ ਨੇ।
8: ਸਹਿਮਾ ਜੀ, ਜਿਹੜੀ ਤੇਜ਼ੀ ਦੀ ਗੱਲ ਤੁਸੀਂ ਕਰ ਰਹੇ ਹੋ ਨਾ, ਉਹ ਦਿਮਾਗ ਦੀ ਤੇਜ਼ੀ ਨਹੀਂ ਹੁੰਦੀ ਬਲਕਿ ਉਹ ਸ਼ੈਤਾਨੀ ਦਿਮਾਗ ਦੀ ਤੇਜ਼ੀ ਹੁੰਦੀ ਹੈ ਜਿਹੜੀ ਰੂਹ ਦੀ ਸਿਹਤ ਨੂੰ ਨੁਕਸਾਨ ਦਿੰਦੀ ਹੈ।
7: ਜੀ ਬਿਲਕੁਲ ਠੀਕ ਆਖਿਆ ਤੁਸੀਂ, ਇਹੋ ਜਿਹੀ ਤੇਜ਼ੀ ਤੋਂ ਰੱਬ ਹੀ ਬਚਾਏ। ਸੁਲੇਮਾਨ ਸਾਹਿਬ, ਅਗਲੀ ਈਮੇਲ ਭਰਾ ਨਸਰੁੱਲਾ ਕੁਰੈਸ਼ੀ ਹੋਰਾਂ ਦੀ ਹੈ
8: ਜੀ। ਜੀ
7: ਸੁਲੇਮਾਨ ਸਾਹਿਬ, ਇਹਨਾਂ ਨੂੰ ਪਾਇਲ ਦੀ ਤਕਲੀਫ ਹੈ, ਇਹ ਕਹਿੰਦੇ ਨੇ ਕਿ ਮੋਕਿਆਂ ਦਾ ਆਪਰੇਸ਼ਨ ਵੀ ਕਰਵਾਇਆ ਸੀ ਪਰ ਫਿਰ ਵੀ ਮੌਕੇ ਬਣ ਗਏ ਨੇ। ਸੁਲੇਮਾਨ ਸਾਹਿਬ, ਜੇ ਤੁਹਾਡੀ ਹਿਕਮਤ ਵਿੱਚ ਇਹਦਾ ਕੋਈ ਇਲਾਜ ਹੈ ਤੇ ਦਵਾਈ ਪਾਰਸਲ ਕਰ ਦਿਓ।
8: ਨਸਰੁੱਲਾ ਭਾਈ, ਤੁਸੀਂ ਤੇ ਜਾਣਦੇ ਹੀ ਹੋ ਕਿ ਇਹ ਬਿਮਾਰੀ ਕਿੰਨੀ ਭੈੜੀ ਹੁੰਦੀ ਹੈ, ਜਿਹੜੀ ਆਪਰੇਸ਼ਨ ਤੋਂ ਬਾਅਦ ਵੀ ਠੀਕ ਨਹੀਂ ਹੁੰਦੀ, ਪਰ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹੋ ਜਿਹੀਆਂ ਜੜੀ ਬੂਟੀਆਂ ਮੌਜੂਦ ਨੇ ਜਿਹੜੀਆਂ ਇਸ ਬਿਮਾਰੀ ਨੂੰ ਬਿਲਕੁਲ ਜੜ ਤੋਂ ਖਤਮ ਕਰ ਦਿੰਦੀਆਂ ਨੇ ਅਤੇ ਬਗੈਰ ਕਿਸੇ ਆਪਰੇਸ਼ਨ ਦੇ ਮੌਕੇ ਬਿਲਕੁਲ ਠੀਕ ਹੋ ਜਾਂਦੇ ਨੇ। ਮੇਰੇ ਭਾਈ, ਤੁਸੀਂ ਮਿਰਚਾਂ ਅਤੇ ਬਜ਼ਾਰੀ ਖਾਣੇ ਬਿਲਕੁਲ ਛੱਡ ਦਿਓ, ਮੈਂ ਤੁਹਾਨੂੰ ਇੱਕ ਬਹੁਤ ਹੀ ਜ਼ਬਰਦਸਤ ਦਵਾਈ ਪਾਰਸਲ ਕਰਵਾਵਾਂਗਾ, ਤੁਸੀਂ ਉਹਨੂੰ ਇਸਤੇਮਾਲ ਕਰਨਾ ਅਤੇ ਫਿਰ ਦੱਸਣਾ ਕਿ ਤੁਹਾਡੀ ਬਿਮਾਰੀ ਠੀਕ ਹੋਈ ਹੈ ਕਿ ਨਹੀਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਵਾਸੀਰੀ ਮੌਕੇ ਖੁਸ਼ ਹੋ ਕੇ ਝੜ ਜਾਣਗੇ ਅਤੇ ਬਿਲਕੁਲ ਆਰਾਮ ਆ ਜਾਏਗਾ।
7: ਇਨਸ਼ਾਅੱਲਾ ਤਾਲਾ ਸੁਲੇਮਾਨ ਸਾਹਿਬ ਹਾਜ਼ਰ ਹੈ ਅਗਲੀ ਈਮੇਲ ਜਿਹੜੀ ਜ਼ਿੱਦੀ ਬਿਮਾਰੀਆਂ ਨਾਲ ਭਰੀ ਹੋਈ ਹੈ ਤੇ ਤੁਹਾਨੂੰ ਇਹਦਾ ਇਲਾਜ ਵੀ ਸਪੈਸ਼ਲੀ ਕਰਨਾ ਪਵੇਗਾ। ਸੁਲੇਮਾਨ ਸਾਹਿਬ, ਈਮੇਲ ਨਵੀਦ ਬਾਟ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਲੱਤਾਂ, ਕਮਰ ਤੇ ਸਾਰੇ ਜਿਸਮ ਵਿੱਚ ਦਰਦ ਹੁੰਦਾ ਹੈ, ਚਿਹਰੇ ਦੀਆਂ ਹੱਡੀਆਂ ਨਿਕਲ ਆਈਆਂ ਨੇ, ਨਜ਼ਰ ਡਿੱਗਦੀ ਜਾ ਰਹੀ ਹੈ, ਸਿਰ ਵਿੱਚ ਹਲਕਾ ਹਲਕਾ ਦਰਦ ਰਹਿੰਦਾ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਹਰ ਵੇਲੇ ਸੁਸਤੀ ਜਿਹੀ ਰਹਿੰਦੀ ਹੈ, ਜਿਸਮ ਇੰਨਾ ਕਮਜ਼ੋਰ ਹੋ ਗਿਆ ਹੈ ਕਿ ਸਾਬੀ ਤਾਕਤ ਮਹਿਸੂਸ ਹੀ ਨਹੀਂ ਹੁੰਦੀ, ਭੁੱਖ ਜ਼ਰਾ ਨਹੀਂ ਲੱਗਦੀ, ਹੱਥ ਪੈਰ ਸੜਦੇ ਨੇ ਤੇ ਹਰ ਵੇਲੇ ਪਿਆਸ ਲੱਗਦੀ ਹੈ, ਬਹੁਤ ਪਰੇਸ਼ਾਨ ਆ, ਕੁਝ ਸਮਝ ਨਹੀਂ ਆਉਂਦਾ ਕਿ ਮੇਰਾ ਕੀ ਬਣੇਗਾ, ਮੈਂ ਤੇ ਇਲਾਜ ਕਰਾ ਕੇ ਥੱਕ ਗਿਆ ਵਾਂ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
8: ਸਹਿਮਾ ਜੀ, ਮੇਰੇ ਕੋਲ ਤੇ ਇਹੋ ਜਿਹੀ ਜ਼ਿੱਦੀ ਬਿਮਾਰੀਆਂ ਦੇ ਮਰੀਜ਼ ਆਉਂਦੇ ਰਹਿੰਦੇ ਨੇ,
7: ਬਿਲਕੁਲ,
8: ਪਰ ਮੈਂ ਰੱਬ ਦਾ ਸ਼ੁਕਰ ਅਦਾ ਕਰਨਾ ਵਾਂ ਕਿ ਸੋਹਣਾ ਰੱਬ ਮੇਰੇ ਇਲਾਜ ਨਾਲ ਮਰੀਜ਼ਾਂ ਨੂੰ ਸਿਹਤ ਅਤਾ ਕਰਦਾ ਹੈ।
7: ਬੇਸ਼ੱਕ
8: ਨਵੀਦ ਭਾਈ, ਮੈਂ ਤੁਹਾਡੀ ਹਾਲਤ ਤੇ ਤੁਹਾਡੀ ਬਿਮਾਰੀ ਨੂੰ ਪੂਰੀ ਤਰ੍ਹਾਂ ਸਮਝ ਗਿਆ ਵਾਂ, ਪਰ ਮਸਲਾ ਇਹ ਵੇ ਕਿ ਤੁਹਾਨੂੰ ਇਲਾਜ ਤੋਂ ਬਾਅਦ ਵੀ ਆਰਾਮ ਕਿਉਂ ਨਹੀਂ ਹੋਇਆ। ਮੇਰਾ ਖਿਆਲ ਹੈ ਕਿ ਤੁਹਾਡੀ ਬਿਮਾਰੀ ਦੀ ਹਾਲੇ ਪੂਰੀ ਤਰ੍ਹਾਂ ਤਸ਼ਖੀਸ ਹੀ ਨਹੀਂ ਹੋਈ, ਯਾਨੀ ਤੁਸੀਂ ਤਜਰਬਾਤੀ ਦਵਾਈਆਂ ਹੀ ਖਾਂਦੇ ਰਹੇ ਹੋ। ਬਹਰਹਾਲ ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਚੈੱਕਅਪ ਕਰਨ ਤੋਂ ਬਾਅਦ ਹੀ ਕੋਈ ਚੰਗੀ ਜਿਹੀ ਦਵਾਈ ਤਜਵੀਜ਼ ਕਰਾਂਗਾ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਸਾਬੀ ਕਮਜ਼ੋਰੀ ਵੀ ਦੂਰ ਹੋ ਜਾਵੇਗੀ ਤੇ ਦੂਜੀਆਂ ਬਿਮਾਰੀਆਂ ਤੋਂ ਵੀ ਮੁਕੰਮਲ ਆਰਾਮ ਆ ਜਾਏਗਾ, ਕਿਉਂਕਿ ਇਹਨਾਂ ਤਮਾਮ ਬਿਮਾਰੀਆਂ ਦਾ ਕਾਮਯਾਬ ਮੁਕੰਮਲ ਔਰ ਮੁਅੱਸਰ ਇਲਾਜ ਸਾਡੀ ਜੜੀ ਬੂਟੀਆਂ ਵਿੱਚ ਮੌਜੂਦ ਹੈ।
7: ਜੀ ਨਵੀਦ ਭਾਈ, ਹੁਣ ਬਿਮਾਰੀਆਂ ਦੀ ਜ਼ਿੱਦ ਜਿਹੜੀ ਹੈ ਨਾ, ਇਨਸ਼ਾਅੱਲਾ ਟੁੱਟ ਜਾਵੇਗੀ, ਬਸ ਤੁਸੀਂ ਸੁਲੇਮਾਨ ਸਾਹਿਬ ਦੇ ਮਸ਼ਵਰੇ ਤੇ ਅਮਲ ਕਰੋ। ਸੁਲੇਮਾਨ ਸਾਹਿਬ, ਪ੍ਰੋਗਰਾਮ ਖਤਮ ਹੋਣ ਦਾ ਇਸ਼ਾਰਾ ਮਿਲ ਗਿਆ ਹੈ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਭੈਣ ਭਰਾਵਾਂ ਨੂੰ ਆਪਣੀ ਰਾਏ ਦੱਸੀ, ਤੁਹਾਡੀ ਬੜੀ ਬੜੀ ਮਿਹਰਬਾਨੀ।
8: ਸਹਿਮਾ ਜੀ, ਤੁਹਾਡਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ, ਜਿਨ੍ਹਾਂ ਦੀ ਵਜ੍ਹਾ ਨਾਲ ਇਹ ਪ੍ਰੋਗਰਾਮ ਭੈਣ ਭਰਾਵਾਂ ਤੱਕ ਪਹੁੰਚਦਾ ਹੈ।
7: ਜੀ ਸ਼ੁਕਰੀਆ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੈਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ
9: ਈਮੇਲਸ ਤੇ SMS
7: ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ।
9: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleman.dawakhana@gmail.com।
7: ਭੈਣ ਭਰਾਓ, ਹਮੇਸ਼ਾ ਖੁਸ਼ ਰਹੋ ਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਹਕੀਮ ਸੁਲੇਮਾਨ ਦੇ ਤਿੱਬੀ ਮਸ਼ਵਰੇ ਲੈ ਕੇ ਤੁਹਾਡੀ ਖਿਦਮਤ ਵਿੱਚ ਫੇਰ ਹਾਜ਼ਰ ਹੋਵਾਂਗੇ। ਉਸ ਵੇਲੇ ਤੱਕ ਰੱਬ ਰਾਖਾ।
5: ਨਿਕਾਹ ਖੁਸ਼ੀਓ ਭਰੇ ਇੱਕ ਖੂਬਸੂਰਤ ਸਫ਼ਰ ਕਾ ਆਗਾਜ਼ ਹੈ। ਇਸ ਕਾ ਬਰਵਕਤ ਇੰਦਰਾਜ ਇੱਕ ਕਾਨੂੰਨੀ ਤਕਾਜ਼ਾ ਹੈ ਜੋ ਇਸ ਸਫ਼ਰ ਕੋ ਮਹਿਫੂਜ਼ ਬਣਾਤਾ ਹੈ। ਨਿਕਾਹ ਕੇ ਬਾਅਦ ਇੱਕ ਅਹਿਮ ਕਾਮ ਅਕਸਰ ਨਜ਼ਰ ਅੰਦਾਜ਼ ਹੋ ਜਾਤਾ ਹੈ, ਜੋ ਆਗੇ ਚੱਲ ਕਰ ਪਰੇਸ਼ਾਨੀ ਕਾ ਬਾਇਸ ਵੀ ਬਣ ਸਕਤਾ ਹੈ। ਲਿਹਾਜ਼ਾ ਇਸ ਕਾਮ ਕੀ ਬਰਵਕਤ ਤਕਮੀਲ ਯਕੀਨੀ ਬਣਾਏ, ਨਾਦਰਾ ਰਿਕਾਰਡ ਮੇ ਅਜ਼ਦਵਾਜੀ ਹੈਸੀਅਤ ਅਪਡੇਟ ਕਰਾਏ। ਨਾਦਰਾ ਰਿਕਾਰਡ ਮੇ ਸ਼ਾਦੀ ਕਾ ਇੰਦਰਾਜ ਕਾਨੂੰਨ ਕੀ ਨਜ਼ਰ ਮੇ ਆਪਕੀ ਅਜ਼ਦਵਾਜੀ ਹੈਸੀਅਤ ਕਾ ਏਤਰਾਫ ਹੈ, ਜੋ ਮੁਸਤਕਬਿਲ ਮੇ ਸ਼ਨਾਖਤੀ ਕਾਰਡ ਕੀ ਤਜਦੀਦ, ਪਾਸਪੋਰਟ ਕੇ ਇਜਰਾ, ਖਾਨਦਾਨੀ ਰਿਕਾਰਡ ਔਰ ਦੀਗਰ ਸਰਕਾਰੀ ਅਮੂਰ ਮੇ ਮਦਦਗਾਰ ਸਾਬਿਤ ਹੋਤਾ ਹੈ। ਯੂਨੀਅਨ ਕੌਂਸਲ ਮੇ ਨਿਕਾਹ ਕਾ ਇੰਦਰਾਜ ਹੋਨੇ ਕੇ ਬਾਅਦ ਕਰੀਬੀ ਨਾਦਰਾ ਦਫ਼ਤਰ ਤਸ਼ਰੀਫ ਲਾਏ ਯਾ ਪਾਕ ID ਮੋਬਾਈਲ ਐਪ ਕੇ ਜ਼ਰੀਏ ਆਪਣੀ ਅਜ਼ਦਵਾਜੀ ਹੈਸੀਅਤ ਅਪਡੇਟ ਕਰਾਏ। ਨਾਦਰਾ, ਆਪਕੀ ਸ਼ਨਾਖਤ, ਆਪਕੀ ਪਹਿਚਾਨ।
10: ਸੁਣਤੇ ਰਹੀਏ FM 101.

ਅੱਖਦਾ ਚਾਨਣ ਮਰ ਜਾਵੇ ਤੇ ਨੀਲਾ ਪੀਲਾ ਲਾਲ ਬਰਾਬਰ ਮੁਰਸ਼ਦ ਜੀ ਨਾ ਰਾਜ਼ੀ ਹੋਵੇ ਮੁਜਰਾ ਨਾਚ ਧਮਾਲ ਬਰਾਬਰ।

0: ਕਰੇਗਾ ਮੇਰਾ ਸਿੱਖ ਰਿਹਾ ਸਮਾਨ।
1: ਮਿਹਰਬਾਨੀ, ਸਲਾਮਤ ਰਹੇ, ਖੁਸ਼ ਰਹੇ, ਆਬਾਦ ਰਹੇ।
0: ਅੱਲਾਹ ਅੱਲਾਹ
1: ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼।

ਸਾਡੇ ਬਣੇ ਵੈਰ ਸੱਜਣੋ ਵਜਾਵੇ ਜੇ ਨਿਖੜ ਵੰਜੇ ਤੇਰਾ ਅਰਬੀ ਡੋਲਾ ਜੇ ਤੂੰ ਨਿਖੜਨ ਦੇ ਮੁੱਲ ਪਾਵੇ ਵੇ ਆਪ ਤਾਰਵੇ ਆਜ਼ਾਦ ਗਮਾ ਤੂੰ ਜ਼ਿਮਾ ਦਰਦ ਫਰੀਦ ਦੇ ਲਾਵੇ ਵੇ ਕੁੱਕੜਾ ਧਨੀ ਦਿਆ ਕੋ ਵੇਲੋ ਦਿੱਤੀ ਬਾ ਸਜਣਨ ਤੋਰ ਬੈਠੀਏ ਮੈਂ ਕੋ ਪਿੱਛੋ ਲਗਾਰ ਮਾਂ ਮੈਂ ਥਾ

0: ਜਿਹੜਾ ਨੂੰ ਤੁਰ ਬੈਠੀ ਆ ਮੈਂ ਕੂੰ ਪਿੱਛੋਂ ਲਗਾ ਰੂੰ। ਬਹੁਤ ਸ਼ੁਕਰੀਆ,
1: ਸਲਾਮਤ ਰਹੇ ਜਨਾਬ, ਆਬਾਦ ਰਹੇ, ਖੁਸ਼ ਰਹੇ,
0: ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼।